ਕਿਛੁ ਦੇਨੇ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਪੈ ਸੰਕਰੇ ਕੈਠਾ। ਸਿਗਰੀ ਸਿਰ ਦਿਖਾਏ ਅਚੰਭਵ, ਆ ਜੁਗਾ ਸਰੂਪ ਸਯੰਭਵ। ਅਵਰਛਾ ਮੇਰੀ ਤੁਮ ਕਰੋ, ਸਿੱਖਿਓ ਵਾਰ ਸਿੱਖ ਸੰਘਰੋ। ਦੁੜਜਤੇ ਉਠ ਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਜ ਤੋ ਦਵ ਸਰਨੀ ਪਰੇ, ਦਿਨ ਗਏ ਦੁਸ਼ਟ ਦੁਖਤ ਹੋਵੈ ਮਰੇ। ਪੁਰਖ ਜਵਨ ਬਗ ਪਰੇ ਤਿਹਾਰੇ, ਦਿਨ ਗਏ ਤੁਮ ਸੰਕਟ ਸਭ ਟਾਰੇ। ਜੋ ਗਲ ਕੋ ਇੱਕ ਵਾਰ ਧਿਆਏ ਹੈ, ਦਾਂ ਕੇ ਕਾਰ ਨਿਕਟ ਨਹੀਂ ਆਏ ਹੈ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ, ਅਪਾਰ ਬਖਸ਼ਿਸ਼ ਸਦਕਾ, ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਅੱਜ ਪਾਵਨ ਅਤੇ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ। ਹੜ੍ਹ ਦਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ ਹੈ ਔਰ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਪਾਤਸ਼ਾਹ ਕਿਰਪਾ ਕਰਨ, ਸਾਵਣ ਦਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਵੇ। ਆਓ, ਸਾਵਣ ਦੇ ਮਹੀਨੇ ਦਾ ਜੋ ਹੁਕਮਨਾਮਾ ਹੈ ਉਹ ਸਰਵਣ ਕਰਦੇ ਹਾਂ। ਸਤਨਾਮ।

ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮੇਰੇ ਬੈਠੇ ਸਤਿਸੰਗੀ ਜਾਨੋ, ਆਪ ਜੀ ਬਹੁਤ ਵੱਡੀਆਂ ਭਾਗਾਂ ਵਾਲੇ ਹੋ, ਗੁਰੂ ਦੇ ਚਰਣਾਂ ਵਿੱਚ ਜੁੜ ਕਰਕੇ ਆਪ ਜੀ ਨੇ ਆਪਣੇ ਜੀਵਨ ਦੀ ਸਫਲਤਾ ਵਾਸਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਬੜੀ ਪਿਆਰ ਸਹਿਤ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ। ਅੰਮ੍ਰਿਤ ਵੇਲੇ ਤੋਂ ਹੀ ਸਿੱਖ ਸੰਗਤਾਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ, ਆਪਣੇ ਜੀਵਨ ਦੀ ਸਫਲਤਾ ਵਾਸਤੇ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਪਾ ਰਹੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 12 ਮਹਾਂਬਾਣੀ ਦੇ ਵਿੱਚ ਇਸ ਮਹੀਨੇ ਦੀ ਸਫਲਤਾ ਵਾਸਤੇ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਇਸ ਮਹੀਨੇ ਦੀ ਸਫਲਤਾ ਅਤੇ ਜਿਹੜਾ ਉਪਦੇਸ਼ ਹੈ ਉਹ ਸਤਿਗੁਰੂ ਜੀ ਨੇ ਇੱਕ ਇਸਤਰੀ ਦਾ ਜਿਹੜਾ ਇੱਥੇ ਸਰਲੇਖ ਬਣਾਇਆ ਹੈ, ਜਿਵੇਂ ਜੀਵ ਰੂਪ ਇਸਤਰੀ ਜਿਹੜਾ ਹਿਰਦਾ ਪ੍ਰਭੂ ਚਰਣਾਂ ਦੇ ਨਾਲ ਜੁੜ ਜਾਂਦਾ ਹੈ, ਉਹਦਾ ਜੀਵਨ ਸਹਿਤ ਰਸ ਦੇ ਆਨੰਦ ਦੀ ਸਹਿਤ ਕਿਵੇਂ ਭਰ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸਾਵਣ ਸਰ ਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਮਹੀਨੇ ਦਾ ਨਾਮ ਹੈ। ਜਿਹੜੀਆਂ ਜੀਵ ਰੂਪ ਇਸਤਰੀਆਂ ਪ੍ਰਭੂ ਚਰਣਾਂ ਦੇ ਨਾਲ ਪਿਆਰ ਬਣਾ ਲੈਂਦੀਆਂ ਨੇ, ਜਿਹੜੇ ਹਿਰਦੇ ਪਰਮੇਸ਼ੁਰ ਦੇ ਚਰਣਾਂ ਦੇ ਨਾਲ ਜੁੜ ਜਾਂਦੇ ਨੇ, ਕਾਮਣੀ ਦਾ ਅਰਥ ਹੈ ਇਸਤਰੀ। ਇੱਥੇ ਇਸਤਰੀ ਸ਼ਬਦ ਜਿਹੜਾ ਹੈ ਉਹ ਇਸਤਰੀ ਵਾਸਤੇ ਨਹੀਂ, ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਵਚਨ ਨੇ ਏਕਾ ਪੁਰਖ ਸਬਾਈ ਨਾਰ। ਪੁਰਖ ਕੇਵਲ ਅਤੇ ਕੇਵਲ ਇੱਕ ਪਰਮਾਤਮਾ ਹੈ। ਅਸੀਂ ਜਿੰਨੇ ਵੀ ਸੰਸਾਰ ਦੇ ਜੀਵ ਹਾਂ ਉਸ ਪਤੀ ਪਰਮਾਤਮਾ ਦੀਆਂ ਇਸਤਰੀਆਂ ਹਾਂ। ਅਸੀਂ ਸਾਰੇ ਹੀ ਭਾਵੇਂ ਮਨੁੱਖ ਹੈ, ਭਾਵੇਂ ਸਤਸੰਗਤ ਜੀ ਕੋਈ ਇਸਤਰੀ ਜਾਮਾ ਹੈ, ਪਰਮਾਤਮਾ ਵਾਸਤੇ ਅਸੀਂ ਸਾਰੇ ਹੀ ਜੀਵ ਰੂਪ ਇਸਤਰੀਆਂ। ਸੰਸਾਰ ਵਿੱਚ ਵੱਖਰੀ ਗੱਲ ਹੈ ਕਿ ਕਿਸੇ ਨੂੰ ਮਨੁੱਖ ਕਿਹਾ ਜਾਂਦਾ, ਕਿਸੇ ਨੂੰ ਇਸਤਰੀ ਕਿਹਾ ਜਾਂਦਾ, ਪਰ ਪਰਮਾਤਮਾ ਦੀ ਨਜ਼ਰ ਵਿੱਚ ਅਸੀਂ ਸਾਰੇ ਹੀ ਉਸ ਦੇ ਬੱਚੇ ਵੀ ਹਾਂ। ਉਹ ਸਾਡਾ ਮਾਂ ਪਿਓ ਵੀ ਹੈ। ਸਾਰੇ ਜਿਹੜੇ ਜਿਵੇਂ ਸੰਸਾਰ ਦੇ ਰਿਸ਼ਤੇ ਸਾਡੇ ਸੰਸਾਰ ਵਿੱਚ ਹੁੰਦੇ ਨੇ, ਪਰਿਵਾਰ ਵਿੱਚ ਹੁੰਦੇ ਨੇ ਨਾ, ਇਹ ਸਾਰੇ ਰਿਸ਼ਤੇ ਉਸ ਪਰਮਾਤਮਾ ਦੇ ਨਾਲ ਵੀ ਹੈ। ਉਦਾਹਰਨ ਤੌਰ 'ਤੇ ਜਿਵੇਂ ਆਪਾਂ ਇਹ ਵਚਨ ਪੜ੍ਹਦੇ ਹਾਂ, ਤੁਮ ਬਾਤ ਪਿਤਾ ਹਮ ਵਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕਿ ਤੁਸੀਂ ਸਾਡੀ ਮਾਤਾ ਪਿਤਾ ਹੋ, ਅਸੀਂ ਤੁਹਾਡੇ ਬਾਲਕ ਹਾਂ। ਗੁਰਬਾਣੀ ਵਿੱਚ ਇਸ ਤਰ੍ਹਾਂ ਵੱਖ ਵੱਖ ਪ੍ਰਕਰਣਾਂ ਦੇ ਨਾਲ ਇਹ ਵਚਨ ਆਏ ਨੇ। ਕਿਤੇ ਜੀਵ ਨੂੰ ਇਸਤਰੀ ਕਿਹਾ,
ਕਿਤੇ ਜੀਵ ਨੂੰ ਬਾਲਕ ਦੇ ਰੂਪ ਵਿੱਚ ਸੰਬੋਧਨ ਕੀਤਾ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਵਣ ਸਰਸੀ ਪਾਵਣੀ ਚਰਨ ਕਮਲ ਸਿੰਘ ਪਿਆਰ ਉਹਨਾਂ ਹਿਰਦਿਆਂ ਦੀ ਗੱਲ ਕਰਦੇ ਹੈ ਜਿਹੜੇ ਹਿਰਦੇ ਪਰਮੇਸ਼ੁਰ ਦੇ ਚਰਨਾਂ ਦੇ ਨਾਲ ਜੁੜ ਗਏ ਸਤਸੰਗ ਜੀ, ਜਿਨ੍ਹਾਂ ਦਾ ਪਿਆਰ ਪ੍ਰਭੂ ਚਰਨਾਂ ਦੇ ਨਾਲ ਬਣ ਗਿਆ, ਪਿਆਰ ਕਰਕੇ ਜਿਹੜੇ ਹਿਰਦੇ ਪ੍ਰਭੂ ਚਰਨਾਂ ਦੇ ਨਾਲ ਜੁੜ ਗਏ ਨਾ, ਉਹਨਾਂ ਦਾ ਜੀਵਨ ਐਸਾ ਰਸਿਆ ਜਾਂਦਾ ਹੈ, ਐਸਾ ਆਨੰਦਦਾਇਕ ਹੋ ਜਾਂਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਝੋਰੇ ਨੇ, ਪਛਤਾਵੇ ਨੇ, ਕਈ ਤਰ੍ਹਾਂ ਦੀ ਉਲਾਮੇ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਉਹ ਆਨੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ। ਕਿਉਂ? ਕਿਉਂਕਿ ਉਹਨਾਂ ਦਾ ਪਿਆਰ ਪ੍ਰਭੂ ਚਰਨਾਂ ਦੇ ਨਾਲ ਬਣ ਚੁੱਕਿਆ ਹੈ, ਉਹਨਾਂ ਦਾ ਹਿਰਦਾ ਪਰਮੇਸ਼ੁਰ ਦੇ ਚਰਨਾਂ ਦੇ ਨਾਲ ਜੁੜ ਚੁੱਕਿਆ ਹੈ, ਉਹਨਾਂ ਦਾ ਜੀਵਨ ਐਸਾ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਅਸੀਂ ਉਹ ਨਾਮ ਦੇ ਰੰਗ ਵਿੱਚ ਰਸ ਜਾਂਦੇ ਨੇ, ਨਾਮ ਦੇ ਰੰਗ ਕਰਕੇ ਉਹਨਾਂ ਦੇ ਜੀਵਨ ਵਿੱਚ ਐਸਾ ਆਨੰਦ ਬਣ ਜਾਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਨ ਧਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਜਿਨ੍ਹਾਂ ਦਾ ਪ੍ਰਭੂ ਚਰਨਾਂ ਦੇ ਨਾਲ ਪਿਆਰ ਬਣ ਜਾਂਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਐਸਾ ਰਸ, ਐਸਾ ਆਨੰਦ ਆ ਜਾਂਦਾ ਹੈ ਕਿ ਉਹ ਮਨ ਅਤੇ ਤਨ ਕਰਕੇ ਸੱਚੀ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਹਨ। ਅਤੇ ਜਿਹੜੇ ਪਰਮੇਸ਼ੁਰ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦੇ ਜੀਵਨ ਦਾ ਆਧਾਰ ਇੱਕ ਪਰਮਾਤਮਾ ਦਾ ਨਾਮ ਹੁੰਦਾ। ਉਹ ਆਪਣੇ ਜੀਵਨ ਦੇ ਆਧਾਰ ਇੱਕ ਪਰਮਾਤਮਾ ਨੂੰ ਅਤੇ ਪਰਮਾਤਮਾ ਦੇ ਨਾਮ ਨੂੰ ਉਹ ਬਣਾਉਂਦੇ ਨੇ। ਜੀਵਨ ਦਾ ਆਧਾਰ ਉਹਨਾਂ ਦਾ ਕੇਵਲ ਪਰਮਾਤਮਾ ਹੁੰਦਾ ਹੈ, ਨਾਮ ਉਹਨਾਂ ਦੇ ਜੀਵਨ ਦਾ ਆਧਾਰ ਹੁੰਦਾ ਦੂਸਰਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨਾਂ ਦੇ ਅਨੁਸਾਰ ਉਹਨਾਂ ਦੇ ਉੱਪਰ ਐਸੀ ਕਿਰਪਾ ਹੋ ਜਾਂਦੀ ਹੈ, ਐਸੀ ਉਹਨਾਂ ਦੇ ਉੱਪਰ ਰਹਿਮਤ ਹੋ ਜਾਂਦੀ ਹੈ ਕਿ ਉਹ ਆਪਣੇ ਜੀਵਨ ਦੇ ਵਿੱਚ ਜਿਵੇਂ ਅਸੀਂ ਕਿਸੇ ਨੂੰ ਆਸਰਾ ਮੰਨਿਆ ਹੈ, ਕਿਸੇ ਨੂੰ ਆਸਰਾ ਮੰਨਿਆ ਹੈ, ਉਹ ਕੇਵਲ ਅਤੇ ਕੇਵਲ ਪਰਮਾਤਮਾ ਅਤੇ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾ ਕਰਕੇ ਆਪਣੇ ਜੀਵਨ ਦੇ ਵਿੱਚ ਉਹ ਵਿਚਰਦੇ ਨੇ। ਜਿਹੜੇ ਪਰਮੇਸ਼ੁਰ ਦੇ ਚਰਨ ਕਮਲਾਂ ਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦਾ ਪਿਆਰ ਪ੍ਰਭੂ ਚਰਨਾਂ ਦੇ ਨਾਲ ਬਣ ਜਾਂਦਾ ਹੈ, ਜਿਨ੍ਹਾਂ ਦੇ ਜੀਵਨ ਵਿੱਚ ਆਨੰਦ ਆ ਜਾਂਦਾ, ਜਿਹੜੇ ਉਸ ਪਰਮਾਤਮਾ ਦੇ ਪਿਆਰ ਦੇ ਵਿੱਚ ਐਂ ਰਸੇ ਜਾਂਦੇ ਨੇ, ਜਿਨ੍ਹਾਂ ਦਾ ਜੀਵਨ ਸਹਿਤ ਰਸ ਦੇ ਹੋ ਜਾਂਦਾ ਹੈ, ਉਹ ਫਿਰ ਅੰਦਰੋਂ ਬਾਹਰੋਂ ਸਤਿਸੰਗਤ ਜੀ ਪਰਮਾਤਮਾ ਦੇ ਪਿਆਰ ਦੇ ਰੰਗ ਵਿੱਚ ਐਸੇ ਰੰਗੇ ਜਾਂਦੇ ਨੇ। ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਕੇਵਲ ਅਤੇ ਕੇਵਲ ਪਰਮਾਤਮਾ ਅਤੇ ਪਰਮਾਤਮਾ ਦਾ ਨਾਮ ਬਣ ਜਾਂਦਾ। ਉਹ ਪਰਮੇਸ਼ੁਰ ਤੋਂ ਬਗੈਰ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦੇ, ਕਿਉਂਕਿ ਪਰਮਾਤਮਾ ਨੇ, ਗੁਰੂ ਨੇ ਉਹਨਾਂ ਦੇ ਉੱਪਰ ਐਸੀ ਕਿਰਪਾ ਕੀਤੀ, ਗੁਰਪੂਰਾ ਭੇਟਿਓ ਵਡਭਾਗੀ ਮਨਹ ਪਿਆ ਪ੍ਰਗਾਸਾ, ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਉਹਨਾਂ ਦਾ ਆਪਣੇ ਮਾਲਕ ਦੇ ਉੱਪਰ ਐਸਾ ਭਰੋਸਾ ਬਣ ਜਾਂਦਾ ਹੈ, ਐਸਾ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਦੇ ਸਦਰਸ਼ ਬਰਾਬਰ ਕੋਈ ਹੋਰ ਦੂਸਰਾ ਨਹੀਂ ਪਹੁੰਚ ਸਕਦਾ, ਉਹਦੇ ਬਰਾਬਰੀ ਹੋਰ ਕੋਈ ਦੂਸਰਾ ਨਹੀਂ ਕਰ ਸਕਦਾ। ਜਿਹੜੇ ਪ੍ਰਭੂ ਚਰਨਾਂ ਦੇ ਨਾਲ ਜੁੜ ਜਾਂਦੇ, ਜਿਨ੍ਹਾਂ ਦਾ ਪਿਆਰ ਪ੍ਰਭੂ ਚਰਨਾਂ ਦੇ ਨਾਲ ਬਣ ਜਾਂਦਾ ਹੈ, ਜਿਹੜੇ ਉਸ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਫਿਰ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ, ਆਸਰਾ ਬਣਾ ਲੈਂਦੇ ਹੈ। ਉਹਨਾਂ ਦਾ ਜੀਵਨ ਜਿਹੜਾ ਹੈ ਐਸਾ ਉੱਚਾ ਸੁੱਚਾ ਬਣ ਜਾਂਦਾ। ਸਤਿਸੰਗਤ ਜੀ, ਉਹਨਾਂ ਦੇ ਜੀਵਨ ਦੀ ਅਵਸਥਾ ਐਸੀ ਬਣ ਜਾਂਦੀ

ਮਾਇਆ ਦੇ ਜਿੰਨੇ ਵੀ ਕੌਤਕ ਨੇ, ਮਾਇਆ ਦੀਆਂ ਜਿਹੜੀਆਂ ਖੇਡਾਂ ਨੇ, ਇਹ ਸਾਰੀਆਂ ਝੂਠੀਆਂ ਪ੍ਰਤੀਤ ਹੁੰਦੀਆਂ ਨੇ। ਵਿਖਿਆ ਰੰਗ ਕੂੜਾ ਵਿਆ, ਮਾਇਆ ਦਾ ਇਹ ਜਿੰਨਾ ਵੀ ਪਸਾਰਾ ਹੈ ਨਾ ਸਤਸੰਗ ਜੀ, ਇਹ ਸਾਰਾ ਝੂਠਾ ਨਜ਼ਰ ਆਉਂਦਾ। ਦਿਸਨ ਸਭੇ ਛਾਰ, ਇਹ ਸਾਰੇ ਪਦਾਰਥ, ਸਾਰੀਆਂ ਵਸਤੂਆਂ, ਉਹਨਾਂ ਨੂੰ ਛਾਰ ਦਾ ਅਰਥ ਹੈ ਸਵਾ। ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦਾ ਆਧਾਰ ਪਰਮਾਤਮਾ ਦਾ ਨਾਮ ਬਣ ਜਾਂਦਾ ਹੈ, ਉਹਨਾਂ ਨੂੰ ਇਸ

ਉਹਨਾਂ ਨੂੰ ਗੁਰੂ ਦੀ ਕਿਰਪਾ ਨਾਲ ਇਹ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਧਨ ਹੈ ਉਹੀ ਸ੍ਰੇਸ਼ਟ ਹੈ। ਸਾਥ ਨਾ ਚਾਲੇ ਬਿਨ ਭਜਨ, ਭਜਨ ਤੋਂ ਬਗੈਰ, ਬੰਦਗੀ ਤੋਂ ਬਗੈਰ ਸੰਸਾਰ ਦੇ ਵਿੱਚੋਂ ਕੋਈ ਵੀ ਪਦਾਰਥ, ਕੋਈ ਵੀ ਚੀਜ਼ ਨਾਲ ਨਹੀਂ ਜਾਣੀ ਜਦੋਂ ਅਸੀਂ ਸੰਸਾਰ ਦੇ ਵਿੱਚੋਂ ਜਾਣਾ। ਵਿਖਿਆ ਰੰਗ ਗੁੜਾਵਿਆ ਦਿਸਨ ਸਭੇ ਛਾਰ, ਉਹਨਾਂ ਨੂੰ ਇਹ ਸਭ ਕੁਝ ਹੀ ਸਤ ਸੰਗਤ ਜੀ ਇਹ ਮਿੱਟੀ ਨਜ਼ਰ ਆਉਂਦਾ ਹੈ। ਇਹ ਤੁਛ ਚੀਜ਼ਾਂ ਉਹਨਾਂ ਵਾਸਤੇ ਹੋ ਜਾਂਦੀਆਂ, ਸਾਡੇ ਵਾਸਤੇ ਤਾਂ ਇਹਨਾਂ ਚੀਜ਼ਾਂ ਦੀ ਬੜੀ ਅਹਿਮੀਅਤ ਹੈ। ਸਾਨੂੰ ਤਾਂ ਇਹੀ ਸਭ ਕੁਝ ਜ਼ਿੰਦਗੀ ਦੇ ਵਿੱਚ ਨਜ਼ਰ ਆਉਂਦਾ ਕਿ ਇਹ ਹੈ ਅਤੇ ਜ਼ਿੰਦਗੀ ਹੈ। ਪਰ ਜਿਹੜੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦਾ ਪਿਆਰ ਪ੍ਰਭੂ ਚਰਨਾਂ ਦੇ ਨਾਲ ਬਣ ਜਾਂਦਾ ਹੈ, ਜਿਹੜੇ ਇੱਕ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਨੇ, ਜਿਹੜੇ ਮਨ ਕਰਕੇ ਤਨ ਕਰਕੇ ਪਰਮੇਸ਼ਰ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਨੇ ਨਾ, ਉਹਨਾਂ ਵਾਸਤੇ ਫਿਰ ਇਹ ਸੰਸਾਰ ਦੇ ਜਿਹੜੇ ਪਦਾਰਥ ਨੇ ਇਹ ਸਾਰੇ ਝੂਠੇ ਨੇ। ਉਹਨਾਂ ਨੂੰ ਸਮਝ ਪੈ ਜਾਂਦੀ, ਗਿਆਨ ਹੋ ਜਾਂਦਾ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਇਹ ਸਭ ਕੁਝ ਹੀ ਸਵਾਹ ਹੈ। ਸਵਾਹ ਦਾ ਮਤਲਬ ਕਿ ਇਹ ਕੁਝ ਵੀ ਨਾਲ ਨਹੀਂ ਜਾਣ ਵਾਲਾ। ਜਿਹੜੇ ਵਚਨ ਆਪਾਂ ਪੜ੍ਹੇ ਨੇ ਨਾ ਕਿ ਸਾਥ ਨਾ ਚਾਲੇ ਬਿਨ ਭਜਨ, ਇਸ ਗੱਲ ਦਾ ਗਿਆਨ ਹੋ ਜਾਂਦਾ ਹੈ, ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਸੰਸਾਰ ਦੇ ਵਿੱਚੋਂ ਪਰਮਾਤਮਾ ਦੇ ਨਾਮ ਤੋਂ ਬਗੈਰ, ਭਜਨ ਬੰਦਗੀ ਤੋਂ ਬਗੈਰ ਮਨੁੱਖ ਦੇ ਨਾਲ ਕੁਝ ਵੀ ਨਹੀਂ ਜਾਣਾ, ਇਹਦਾ ਸਰੀਰ ਵੀ ਨਹੀਂ ਜਾਣਾ। ਸ਼ਾਰਦ ਅਰਥ ਦਿਸਨ ਸਭੇ ਸ਼ਾਰ, ਸਰੀਰ ਕਰਕੇ ਜਿੰਨੇ ਵੀ ਪਦਾਰਥ ਜਾਂ ਸੁੱਖ ਨਜ਼ਰ ਆਉਂਦੇ ਨੇ ਇਹ ਸਾਰੇ ਸਰੀਰ ਦੇ ਨਾਲ ਹੀ ਸਭ ਕੁਝ ਸਵਾਹ ਹੋ ਜਾਣਾ। ਜਦੋਂ ਸਰੀਰ ਸੜ ਕੇ ਸਵਾਹ ਹੁੰਦਾ ਹੈ ਨਾ, ਅਤੇ ਮਨੁੱਖ ਦਾ ਜਿੰਨਾ ਵੀ ਧਨ ਪਦਾਰਥ ਸੰਪਤੀ ਹੈ ਉਦੋਂ ਨਾਲ ਹੀ ਸਭ ਕੁਝ ਸਵਾਹ ਹੋ ਜਾਂਦਾ। ਸਤਸੰਗ ਜੀ ਇਕੱਲਾ ਸਰੀਰ ਨਹੀਂ ਸੜਦਾ, ਜਿੰਨੀ ਉਹਨੇ ਇੱਥੇ ਮਾਇਆ ਇਕੱਠੀ ਕੀਤੀ ਹੁੰਦੀ ਹੈ ਉਹ ਵੀ ਸਭ ਕੁਝ ਸਵਾਹ ਹੋ ਜਾਂਦਾ। ਕਿਉਂ? ਸਤਸੰਗ ਜੀ ਇਹ ਮਾਇਆ ਅੱਗੇ ਉਸ ਮਨੁੱਖ ਦੀ ਸਹਾਇਤਾ ਨਹੀਂ ਕਰਦੀ, ਅੱਗੇ ਨਾਲ ਨਹੀਂ ਜਾਂਦੀ, ਅੱਗੇ ਜਮਾਂ ਤੋਂ ਨਹੀਂ ਬਚਾਉਂਦੀ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਇਹ ਵਚਨ ਕਹੇ ਜਾ, ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਤਾ ਪਿਤਾ ਨੇ ਧੀਆਂ ਪੁੱਤਰਾਂ ਨੇ ਤੇਰੇ ਨਾਲ ਨਹੀਂ ਜਾਣਾ, ਤੇਰੀ ਸਹਾਇਤਾ ਨਹੀਂ ਕਰਨੀ, ਉੱਥੇ ਨਾਮ ਨੇ ਸਹਾਇਤਾ ਕਰਨੀ ਹੈ, ਤੇਰੇ ਨਾਲ ਨਾਮ ਨੇ ਜਾਣਾ। ਇਸ ਗੱਲ ਦੀ ਸਮਝ ਉਹਨਾਂ ਨੂੰ ਪੈਂਦੀ ਹੈ ਜਿਹੜੇ ਪ੍ਰਭੂ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦਾ ਪਿਆਰ ਪ੍ਰਭੂ ਚਰਨਾਂ ਦੇ ਨਾਲ ਸਤਸੰਗ ਜੀ ਬਣ ਜਾਂਦਾ ਹੈ, ਜਿਹੜੇ ਅੰਦਰੋਂ ਬਾਹਰੋਂ ਉਸ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਨੇ, ਜਿਹੜੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਆਪਣੇ ਜੀਵਨ ਵਿੱਚ ਚੱਲਦੇ ਨੇ, ਉਹਨਾਂ ਵਾਸਤੇ ਸਭ ਕੁਝ ਮਿੱਟੀ ਹੈ। ਉਹ ਫਿਰ ਸੰਸਾਰ ਵਿੱਚ ਵਿਚਰਦੇ ਨੇ, ਇਹਨਾਂ ਪਦਾਰਥਾਂ ਵਿੱਚ ਵੀ ਰਹਿੰਦੇ ਨੇ, ਪਰ ਇਹਨਾਂ ਨੂੰ ਉਹ ਅਸਲੀ ਜਿਹੜਾ ਧਨ ਨਹੀਂ ਮੰਨਦੇ ਵੀ ਇਹ ਅਸਲੀ ਧਨ ਹੈ। ਅਸਲੀ ਧਨ ਦੀ ਉਹਨਾਂ ਨੂੰ ਸਮਝ ਪੈ ਜਾਂਦੀ ਕਿ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ, ਜਿਹੜਾ ਹਰੀ ਦੇ ਨਾਮ ਦੀ ਕਮਾਈ ਕਰਨੀ ਹੈ, ਹਰੀ ਦੇ ਨਾਮ ਦਾ ਸਿਮਰਨ ਕਰਨਾ ਹੈ, ਇਹੀ ਅਸਲ ਦੇ ਵਿੱਚ ਅਸਲੀ ਧਨ ਹੈ, ਸ੍ਰੇਸ਼ਟ ਧਨ ਹੈ, ਨਾਲ ਜਾਣ ਵਾਲੀ ਕਮਾਈ ਹੈ। ਇਸ ਧਨ ਨੇ ਨਾਲ ਜਾਣਾ, ਇਹਨੇ ਸਾਥ ਦੇਣਾ, ਇਹਨੇ ਸਹਾਇਤਾ ਕਰਨੀ ਹੈ। ਇਸ ਗੱਲ ਦਾ ਗਿਆਨ ਜਿਹੜੇ ਪ੍ਰਭੂ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਹੁੰਦਾ ਹੈ। ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ,

ਉਹਨਾਂ ਨੂੰ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦੀ ਬੂੰਦ ਸਤਸੰਗ ਜੀ ਸੁਹਾਵਣੀ ਲੱਗਦੀ ਹੈ, ਚੰਗੀ ਲੱਗਦੀ, ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ। ਉਹ ਪਰਮਾਤਮਾ ਦੇ ਨਾਮ ਤੋਂ ਬਗੈਰ ਨਾ ਤਾਂ ਕੁਝ ਸੁਣਦੇ ਨੇ ਅਤੇ ਨਾ ਹੀ ਕੁਝ ਬੋਲਦੇ ਨੇ, ਉਹਨਾਂ ਦੇ ਜੀਵਨ ਦੀ ਅਵਸਥਾ ਐਸੀ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਇਹ ਵਚਨ ਨੇ, ਉਹਨਾਂ ਦੀ ਇਹ ਅਰਦਾਸ ਹੁੰਦੀ ਹੈ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਈ ਸਾਕਤ ਦੇ ਜਿਹੜੇ ਬੋਲ ਨੇ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਈ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਈ। ਕਿ ਜਿਹੜੇ ਸਾਕਤਾਂ ਦੇ ਬੋਲ ਨੇ ਨਾ, ਜਿਹੜੇ ਐਵੇਂ ਹੀ ਬੋਲ ਬੋਲੇ ਨੇ, ਮੇਰੇ 'ਤੇ ਕਿਰਪਾ ਕਰੀ, ਮੇਰੇ ਕੰਨਾਂ ਦੇ ਵਿੱਚ ਉਹ ਬੋਲ ਨਾ ਪੈਣ, ਮੈਨੂੰ ਉਹ

ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹਨਾਂ ਦਾ ਜੀਵਨ ਰਸਿਆ ਜਾਂਦਾ, ਜਿਹੜੇ ਅੰਦਰੋਂ ਰਸ ਜਾਂਦੇ ਹੈ, ਅੰਦਰੋਂ ਆਨੰਦ ਦੇ ਨਾਲ ਭਰ ਜਾਂਦੇ ਹਨ, ਜਿਹੜੇ ਪ੍ਰਭੂ ਚਰਨਾਂ ਦੇ ਨਾਲ ਜੁੜ ਜਾਂਦੇ ਹੈ, ਜਿਹਨਾਂ ਦਾ ਪਿਆਰ ਪ੍ਰਭੂ ਚਰਨਾਂ ਦੇ ਨਾਲ ਬਣ ਜਾਂਦਾ ਹੈ, ਜਿਹੜੇ ਮਨ ਕਰਕੇ ਤਨ ਕਰਕੇ ਪਰਮੇਸ਼ੁਰ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ 'ਤੇ ਐਸੀ ਕਿਰਪਾ ਹੁੰਦੀ, ਉਹਨਾਂ ਦੀ ਜਿੱਥੇ ਦ੍ਰਿਸ਼ਟੀ ਬਦਲਦੀ ਹੈ, ਜਿੱਥੇ ਉਹਨਾਂ ਨੂੰ ਸੰਸਾਰ ਨਾਸਵੰਤ ਨਜ਼ਰ ਆਉਂਦਾ ਹੈ, ਉੱਥੇ ਨਾਲ ਨਾਲ ਸਤਸੰਗਤ ਜੀ ਉਹਨਾਂ ਦੇ ਜੀਵਨ ਦੀ ਇਹ ਵੀ ਅਵਸਥਾ ਬਣ ਜਾਂਦੀ ਹੈ ਕਿ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪ ਬੂੰਦ ਜਿਹੜੀ ਹੈ ਉਹ ਚੰਗੀ ਲੱਗਦੀ, ਜਦੋਂ ਕਹਿੰਦੇ ਹੈ ਨਾ

ਉਹਨਾਂ ਨੂੰ ਸਤਿਸੰਗਤ ਜੀ, ਇਹ ਪਰਮਾਤਮਾ ਦੇ ਨਾਮ ਦੀ ਬੂੰਦ ਬਹੁਤ ਮਿੱਠੀ ਲੱਗਦੀ, ਪਰਮਾਤਮਾ ਦੀ ਬਾਣੀ ਉਹਨਾਂ ਨੂੰ ਮਿੱਠੀ ਲੱਗਦੀ ਹੈ। ਉਹ ਫਿਰ ਇਹ ਨਾਮ ਦਾ ਅੰਮ੍ਰਿਤ ਮਿਲ ਸਾਧੂ ਪੀਵਣ ਅਰਜਨਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ ਹੈ। ਇਹ ਸਾਧਿਆਂ ਹੋਇਆਂ ਦਾ ਜੀਵਨ ਹੈ ਸਤਿਸੰਗਤ ਜੀ, ਜਿਹੜੇ ਉੱਪਰ ਵਚਨ ਕੀਤੇ ਹੈ ਮਹਾਰਾਜ ਜੀ ਨੇ ਕਿ ਸਾਵਣ ਸਰਸੀ ਕਾਮਣੀ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ ਹੈ ਉਹਨਾਂ ਦੇ ਜੀਵਨ ਵਿੱਚ ਹੀ ਰਸ ਅਤੇ ਆਨੰਦ ਆਉਂਦਾ ਹੈ, ਉਹਨਾਂ ਦਾ ਜੀਵਨ ਹੀ ਰਸ ਦੇ ਨਾਲ ਆਨੰਦ ਦੇ ਨਾਲ ਭਰਦਾ ਹੈ, ਉਹਨਾਂ ਦਾ ਪਿਆਰ ਹੀ ਪ੍ਰਭੂ ਚਰਣਾਂ ਦੇ ਨਾਲ ਬਣਦਾ ਹੈ, ਉਹ ਪ੍ਰਭੂ ਚਰਣਾਂ ਦੇ ਨਾਲ ਆਪਣੀ ਸੁਰਤੀ ਨੂੰ ਜੋੜਦੇ ਹੈ, ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਜਿਹੜੇ ਹਿਰਦੇ ਪਰਮਾਤਮਾ ਦਾ ਨਾਮ ਜਪਦੇ ਹੈ, ਜਿਨ੍ਹਾਂ ਦੇ ਜੀਵਨ ਦਾ ਆਧਾਰ ਪਰਮਾਤਮਾ ਦਾ ਨਾਮ ਹੈ ਸਤਿਸੰਗਤ ਜੀ, ਉਹ ਫਿਰ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਮਿਲ ਕੇ ਹਰੀ ਦਾ ਨਾਮ ਜਪਦੇ ਹੈ, ਹਰੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਛਕਦੇ ਹੈ ਪੀਂਦੇ। ਉਹਨਾਂ ਨੂੰ ਬਸ ਕੇਵਲ ਅਤੇ ਕੇਵਲ ਪਰਮਾਤਮਾ ਦਾ ਨਾਮ ਹੀ ਚੰਗਾ ਲੱਗਦਾ ਹੈ, ਪਰਮਾਤਮਾ ਦੇ ਨਾਮ ਤੋਂ ਬਗੈਰ ਉਹਨਾਂ ਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ। ਵਰਣ ਤਿਣ ਪ੍ਰਭ ਸੰਗ ਮੌਲੀਆ ਸਮਰੱਥ ਪੁਰਖ ਅਪਾਰ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਸਤਿਸੰਗਤ ਜੀ ਵਣ ਕਹਿੰਦੇ ਨੇ ਜੰਗਲ ਨੂੰ, ਜੇ ਉਹ ਜੰਗਲ ਵੱਲ ਵੀ ਦ੍ਰਿਸ਼ਟੀ ਮਾਰਦੇ ਹਨ ਉਹਨਾਂ ਦੀ ਨਜ਼ਰ ਜੰਗਲ 'ਤੇ ਪੈਂਦੀ ਹੈ। ਤਿਣ ਨਾਮ ਹੈ ਕੱਖ ਦਾ, ਕਾਫੂਸ ਦਾ, ਜੇ ਉਹ ਜੰਗਲ ਵੱਲ ਵੇਖਣ ਜਾਂ ਉਹ ਇੱਕ ਕੱਖ ਨੂੰ ਵੀ ਵੇਖਣ, ਪ੍ਰਭ ਸੰਗ ਮੌਲਿਆ, ਉਹਨਾਂ ਨੂੰ ਸਤਿਸੰਗਤ ਜੀ ਇਹਨਾਂ ਦੇ ਵਿੱਚੋਂ ਵੀ ਪਰਮੇਸ਼ਰ ਨਜ਼ਰ ਆਉਂਦਾ ਹੈ, ਬਨਸਪਤੀ ਵਿੱਚੋਂ ਵੀ ਉਹਨਾਂ ਦੀ ਦ੍ਰਿਸ਼ਟੀ ਐਸੀ ਦਿਵ ਦ੍ਰਿਸ਼ਟੀ ਬਣ ਜਾਂਦੀ ਹੈ। ਸੰਸਾਰ ਵੱਲ ਜਦੋਂ ਦੇਖਦੇ ਹਨ ਉਹ ਜੰਗਲ ਵੱਲ ਵੇਖਦੇ ਹੈ ਜਾਂ ਇੱਕ ਘਾਹ ਦੇ ਤੀਲੇ ਵੱਲ ਵੀ ਉਹਨਾਂ ਦੀ ਨਜ਼ਰ ਜਾਂਦੀ ਹੈ ਅਤੇ ਉਹਨਾਂ ਨੂੰ ਸਾਰਿਆਂ ਦੇ ਵਿੱਚੋਂ ਪਰਮੇਸ਼ਰ ਦੀ ਖੁਸ਼ਬੂ ਆਉਂਦੀ ਹੈ, ਪਰਮੇਸ਼ਰ ਦੇ ਦਰਸ਼ਨ ਹੁੰਦੇ ਹੈ, ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ ਹੈ। ਸਮਰੱਥ ਪੁਰਖ ਅਪਾਰ, ਜੋ ਬੇਅੰਤ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਜਿਹਦੀ ਸਮਰੱਥਾ ਦਾ ਕੋਈ ਅੰਤ ਪਾਰਾਵਾਰ ਹੀ ਨਹੀਂ ਹੈ, ਜਿਹਨੂੰ ਆਪਾਂ ਸਰਬ ਕਲਾ ਸਮਰੱਥ ਕਹਿੰਦੇ ਹਾਂ, ਉਸ ਪਰਮਾਤਮਾ ਨੂੰ ਉਹ ਜੰਗਲ ਦੇ ਵਿੱਚੋਂ ਇੱਕ ਕੱਖ ਦੇ ਵਿੱਚੋਂ ਵੀ ਦੇਖਦੇ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਐਸੀ ਸਤਿਗੁਰੂ ਜੀ ਦੀ ਦਇਆ ਵਰਤ ਜਾਂਦੀ, ਉਹਨਾਂ ਦੇ ਉੱਪਰ ਸਤਿਗੁਰੂ ਜੀ ਐਸੀ ਕਿਰਪਾ ਕਰ ਦਿੰਦੇ ਨੇ ਕਿ ਉਹਨਾਂ ਨੂੰ ਸਭ ਕੁਝ ਹੀ ਜਿਹੜਾ ਮੌਲਿਆ ਹੋਇਆ ਨਜ਼ਰ ਆਉਂਦਾ ਹੈ, ਸਾਰਿਆਂ ਵਿੱਚ ਪਰਮਾਤਮਾ ਹੀ ਵਸਿਆ ਹੋਇਆ ਨਜ਼ਰ ਆਉਂਦਾ ਹੈ। ਹਰ ਮਿਲਣ ਨੂੰ ਮਨ ਲੂਚਦਾ ਕਰਮ ਮਿਲਾਵਣ ਹਾਰ, ਉਹਨਾਂ ਦਾ ਮਨ ਹਰ ਵੇਲੇ ਪਰਮੇਸ਼ਰ ਨੂੰ ਮਿਲਣ ਵਾਸਤੇ ਸਤਿਸੰਗਤ ਜੀ ਲੋਚਦਾ ਰਹਿੰਦਾ, ਉਹਨਾਂ ਦੇ ਅੰਦਰ ਐਸੀ ਇੱਕ ਤੜਫ ਬਣੀ ਰਹਿੰਦੀ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਮਿਲਪ ਕਰੈ ਚਾ ਤ੍ਰਿਕੀ ਨਿਆਈ ਤ੍ਰਿਖਾ ਨਾ ਉਤਰੈ, ਸ਼ਾਂਤ ਨਾਇਆ ਬਿਨ ਦਰਸ਼ਨ ਸੰਤ, ਪਿਆਰੀ ਜੀਉ ਹਉ ਭੋਲੀ ਜੀਉ ਭੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੀ ਜੀਉ। ਉਹ ਅਰਦਾਸ ਕਰਦੇ ਹੈ ਕਿ ਮਹਾਰਾਜ ਹਰ ਮਿਲਣੇ ਨੂੰ ਮਨ ਲੋਚਦਾ, ਮੇਰਾ ਜਿਹੜਾ ਮਨ ਹੈ

ਉਹ ਆਪ ਜੀ ਨੂੰ ਮਿਲਣ ਵਾਸਤੇ ਲੋਚਦਾ ਹੈ। ਕੋਈ ਅਰਦਾਸ ਕਰਦੀ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਈ, ਦਰਸ਼ਨ ਹਰ ਦੇਖਣ ਕਾ ਤਾਈ। ਹਰੀ ਦੇ ਦਰਸ਼ਨ ਦੇਖਣ ਵਾਸਤੇ ਉਹ ਅਰਦਾਸ ਕਰਦੀ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਕਿ ਕੋਈ ਗੁਰੂ ਦਾ ਪਿਆਰਾ ਆਵੇ ਅਤੇ ਮੈਨੂੰ ਆਣ ਕੇ ਉਸ ਪਿਆਰੇ ਪਰਮੇਸ਼ਰ ਦੇ ਨਾਲ ਮਿਲਾ ਦੇਵੀ, ਮੇਰਾ ਮਿਲਾਪ ਉਸ ਪ੍ਰਭੂ ਦੇ ਨਾਲ ਕਰਵਾ ਦੇਵੀ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ, ਅਤੇ ਜਿਹੜਾ ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇਗਾ, ਮੇਰਾ ਮਿਲਾਪ ਉਹਦੇ ਨਾਲ ਕਰਵਾ ਦੇਵੇਗਾ, ਮੈਂ ਉਸ ਤੋਂ ਆਪਣਾ ਆਪ ਕੁਰਬਾਨ ਕਰ ਦੇਵਾਂਗਾ ਜੀ। ਮੈਨੂੰ ਆਪਣਾ ਆਪ ਵੀ ਉਹਦੇ ਵਾਸਤੇ ਵੇਚਣਾ ਪਿਆ ਨਾ, ਅਤੇ ਮੈਂ ਆਪਣਾ ਆਪ ਵੀ ਵੇਚ ਦੇਵਾਂਗਾ ਜਿਹੜਾ ਮੈਨੂੰ ਪ੍ਰਭੂ ਦੇ ਨਾਲ ਮਿਲਾ ਦੇਵੇਗਾ, ਮੇਰਾ ਮਿਲਾਪ ਪਰਮੇਸ਼ਰ ਦੇ ਨਾਲ ਕਰਵਾ ਦੇਵੇਗਾ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਕਰਮ ਦਾ ਅਰਥ ਇਹ ਵੀ ਐਸਾ ਸੰਗਤ ਜੀ, ਜਿਹੜਾ ਅਸੀਂ ਸਰੀਰ ਦੇ ਨਾਲ ਕੋਈ ਕੰਮ ਕਰਦੇ ਉਹਨੂੰ ਵੀ ਕਰਮ ਕਿਹਾ ਜਾਂਦਾ ਹੈ, ਪਰ ਕਰਮ ਦਾ ਅਰਥ ਬਖਸ਼ਿਸ਼ ਵੀ ਹੈ। ਕਰਮ ਦਾ ਅਰਥ ਬਖਸ਼ਿਸ਼ ਵੀ ਹੈ। ਸਤਿਗੁਰੂ ਜੀ ਇੱਥੇ ਇਹ ਰਹਿਮਤ ਕਰਦੇ ਹੈ ਕਿ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੇ ਕੋਈ ਚੀਜ਼ ਮਿਲਾ ਸਕਦੀ ਹੈ ਉਹ ਗੁਰੂ ਦੀ ਕਿਰਪਾ ਹੀ ਹੈ, ਗੁਰੂ ਦੀ ਬਖਸ਼ਿਸ਼ ਨਾਲ। ਗੁਰੂ ਕਿਰਪਾ ਕਰਕੇ ਹੀ ਪਰਮਾਤਮਾ ਦੇ ਨਾਲ ਜੀਵ ਦਾ ਮਿਲਾਪ ਕਰਵਾਉਂਦਾ ਹੈ, ਪਰ ਜੀਵ ਨੂੰ ਇਹ ਤਾਂ ਕਹਿਣਾ ਪਵੇਗਾ ਨਾ, ਅਰਦਾਸ ਕਰਨੀ ਪਵੇਗੀ ਗੁਰੂ ਦੇ ਚਰਨਾਂ ਵਿੱਚ ਕਿ ਹਰ ਮਿਲਣੈ ਨੋ ਮਨ ਲੋਚਦਾ, ਕਿ ਗੁਰੂ ਜੀ ਕਿਰਪਾ ਕਰੋ ਮੇਰੇ 'ਤੇ, ਤਰਸ ਕਰੋ, ਰਹਿਮਤ ਕਰੋ, ਦਇਆ ਕਰੋ, ਮੇਰਾ ਮਨ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਲੋਚਦਾ, ਚਾਹੁੰਦਾ ਮੇਰਾ ਮਨ ਕਿ ਮੈਂ ਉਸ ਪਰਮਾਤਮਾ ਨੂੰ ਮਿਲਾਂ, ਮੇਰਾ ਮਿਲਾਪ ਉਸ ਪਰਮਾਤਮਾ ਦੇ ਨਾਲ ਹੋ ਜਾਵੇ। ਇਹ ਭਾਵਨਾ ਉਹਨਾਂ ਦੇ ਅੰਦਰ ਬਣਦੀ ਹੈ ਸਾਧ ਸੰਗਤ ਜੀ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਰਸ ਹੈ, ਕੋਈ ਆਨੰਦ ਹੈ, ਜਿਹੜੇ ਪ੍ਰਭੂ ਚਰਣਾਂ ਦੇ ਨਾਲ ਅੰਦਰੋਂ ਜੁੜ ਗਏ, ਜਿਨ੍ਹਾਂ ਦਾ ਪਿਆਰ ਪ੍ਰਭੂ ਚਰਣਾਂ ਦੇ ਨਾਲ ਬਣ ਗਿਆ, ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਸਾਧ ਸੰਗਤ ਜੀ ਇਹ ਸਭ ਕੁਝ ਝੂਠਾ ਹੈ, ਨਾਸ਼ਵੰਤ ਹੈ। ਜਿਹੜੇ ਪਰਮੇਸ਼ਰ ਦੇ ਪਿਆਰ ਰੰਗ ਵਿੱਚ ਰੰਗੇ ਗਏ ਉਹਨਾਂ ਦਾ ਮਨ ਪਰਮੇਸ਼ਰ ਨੂੰ ਮਿਲਣ ਵਾਸਤੇ ਲੋਚਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹੈ, ਇਹ ਵਚਨ ਆਪਾਂ ਪੜ੍ਹਦੇ, ਕਾਂਖੀ ਇੱਕ ਹੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਦਾਰੂ, ਕਿ ਜਿਨ੍ਹਾਂ ਦੇ ਅੰਦਰ ਇੱਕ ਪਰਮਾਤਮਾ ਤੇਰੇ ਦਰਸ਼ਨਾਂ ਦੀ ਇੱਛਾ ਹੈ, ਤਾਂਘ ਹੈ, ਕਾਂਖੀ ਇੱਕ ਹੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਦਾਰੂ। ਮਹਾਰਾਜ ਐਸੇ ਗੁਰੂ ਕੇ ਪਿਆਰਿਆਂ ਦਾ ਮੈਨੂੰ ਵੀ ਸੰਗ ਬਖਸ਼, ਉਹਨਾਂ ਦੀ ਸੰਗਤ ਬਖਸ਼, ਮੈਨੂੰ ਵੀ ਐਸੇ ਪਿਆਰੇ ਮਿਲਾ, ਉਹਨਾਂ ਦੀ ਸੰਗਤ ਕਰਕੇ ਮੇਰਾ ਵੀ ਉਧਾਰ ਹੋ ਜਾਵੇ, ਮੈਂ ਵੀ ਤਰ ਜਾਵਾਂ, ਮੇਰਾ ਵੀ ਭਲਾ ਹੋ ਜਾਵੇ। ਐਸੇ ਜਿਹੜੇ ਆਪ ਜੀ ਦੇ ਪਿਆਰੇ ਨੇ, ਜਿਨ੍ਹਾਂ ਦੇ ਅੰਦਰ ਕੇਵਲ ਇੱਕ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਹੈ, ਤਾਂਘ ਹੈ, ਜਿਹੜੇ ਇੱਕ ਆਪ ਜੀ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਦੇ ਨਾਲ ਮੇਰਾ ਵੀ ਮਿਲਾ ਬਿਕਰਾ। ਅਤੇ ਸਤਿਗੁਰੂ ਜੀ ਕਿਰਪਾ ਕਰਦੇ ਹੈ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਸਤਿਸੰਗਤ ਜੀ, ਇਹ ਗੁਰੂ ਦੀ ਕਿਰਪਾ ਹੀ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਸਕਦੀ ਹੈ। ਇਸੇ ਬਾਣੀ ਦੀ ਆਰੰਭਤਾ ਦੇ ਵਿੱਚ ਜੀਵ ਨੇ ਤਰਲਾ ਲਿਆ, ਕਿਰਤ ਕਰਮ ਕੇ ਵੀ ਛੁੜੇ, ਕਿ ਹੇ ਪਰਮਾਤਮਾ, ਹੇ ਸਤਿਗੁਰੂ ਜੀ, ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਪਰਮਾਤਮਾ ਦੇ ਨਾਲੋਂ ਵਿਛੜ ਗਏ, ਸਾਡਾ ਵਿਛੋੜਾ ਪੈ ਗਿਆ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੋ ਰਾਮ। ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ, ਦਇਆ ਕਰੋ, ਅਤੇ ਸਾਨੂੰ ਉਸ ਪਰਮਾਤਮਾ ਦੇ ਨਾਲ ਫਿਰ ਮਿਲਾ ਦਿਓ, ਸਾਡਾ ਵਿਛੋੜਾ ਉਹ ਦੂਰ ਕਰ ਦਿਓ ਮਹਾਰਾਜ। ਅਤੇ ਸਤਿਗੁਰੂ ਜੀ ਦੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪਾਂ ਬਚਨ ਪੜ੍ਹਦੇ ਹਾਂ ਕਿ ਜੈ

ਜਿਨ੍ਹਾਂ ਦਾ ਗੁਰੂ ਨੇ ਕਿਰਪਾ ਕਰਕੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦਿੱਤਾ। ਉਹਨਾਂ ਦੇ ਇਹ ਬੋਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਲਿਖੇ ਕਿ ਜੈਸਾ ਸਤਿਗੁਰ ਸੁਣੀ ਦਾ, ਕਿ ਮੈਂ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਬਾਬਤ ਸੁਣਦਾ ਸੀ ਨਾ, ਤੈਸੋ ਹੀ ਮੈਂ ਲੀਟ ਪ੍ਰਤੱਖ, ਮੈਂ ਉਸੇ ਤਰ੍ਹਾਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਦੇਖੇ ਆਏ। ਇਹ ਕਹੀ ਹੋਈ ਗੱਲ ਨਹੀਂ, ਦੇਖੀ ਹੋਈ ਗੱਲ ਹੈ। ਮਹਾਰਾਜ ਕਹਿੰਦੇ ਜੈਸਾ ਸਤਿਗੁਰੂ ਸੁਣੀ ਦਾ, ਮੈਂ ਸੁਣਦਾ ਸੀ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਬਾਬਤ, ਅਤੇ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ ਅਤੇ ਤੈਸੋ ਹੀ ਬਿਲਕੁਲ ਉਸੇ ਤਰ੍ਹਾਂ ਹੀ ਮੈਂ ਗੁਰੂ ਦੇ ਕੋਲ ਆਣ ਕੇ ਆਪਣੀਆਂ ਅੱਖਾਂ ਦੇ ਨਾਲ ਡੇਠਾ ਹੈ, ਦੇਖਿਆ ਕੀ ਦੇਖਿਆ, ਵਿਛੜਿਆ ਮੇਲੇ ਪ੍ਰਭੂ, ਵਿਛੜੇ ਹੋਇਆਂ ਨੂੰ ਗੁਰੂ ਕਿਰਪਾ ਕਰਕੇ ਉਸ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਵਿਛੜਿਆਂ ਦਾ ਮਿਲਾਪ ਗੁਰੂ ਉਸ ਪ੍ਰਭੂ ਦੇ ਨਾਲ ਕਰਵਾ ਦਿੰਦਾ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਵਸੀਠ, ਗੁਰੂ ਵਿਛੜਿਆਂ ਨੂੰ ਵੀ ਮਿਲਾਉਂਦਾ ਹੈ ਅਤੇ ਨਾਲ ਦਰਗਾਹ ਦੇ ਵਿੱਚ ਵਿਚੋਲਾ ਬਣ ਕੇ ਜੀਵ ਦੇ ਨਾਲ ਖੜਦਾ ਹੈ। ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਵਿਛੜਿਆਂ ਨੂੰ ਤਾਂ ਮਿਲਾਉਂਦਾ ਹੀ ਮਿਲਾਉਂਦਾ ਗੁਰੂ ਸਾਧ ਸੰਗਤ ਜੀ, ਨਾਲ ਵਿਚੋਲਾ ਬਣ ਕੇ ਫਿਰ ਵਿਚੋਲਗੀ ਵੀ ਕਰਦਾ ਹੈ ਉੱਥੇ ਦਰਗਾਹ ਦੇ ਵਿੱਚ ਨਾ। ਦਰਗਾਹ ਦੇ ਵਿੱਚ ਪਰਮਾਤਮਾ ਆਪਣੇ ਪਿਆਰੇ ਦੀ ਫਿਰ ਆਪ ਉੱਥੇ ਜਾ ਕੇ ਵਿਚੋਲਗੀ ਕਰਦਾ ਹੈ, ਆਪ ਉੱਥੇ ਸਾਧੀ ਦਿੰਦਾ ਹੈ ਕਿ ਮੇਰਾ ਪਿਆਰਾ। ਇਹਦੇ ਵੱਲ ਜਮਾਂ ਤੁਸੀਂ ਦੇਖਣਾ ਨਹੀਂ, ਇਹਨੂੰ ਕੁਝ ਕਹਿਣਾ ਨਹੀਂ, ਜਮਾਂ ਦੀ ਹਿੰਮਤ ਹੀ ਨਹੀਂ ਪੈਂਦੀ। ਗੁਰੂ ਆਪ ਉੱਥੇ ਜਦੋਂ ਜਾ ਕੇ ਨਾਲ ਖੜਦਾ ਹੈ, ਆਪ ਜਦੋਂ ਵਿਚੋਲਗੀ ਕਰਦਾ, ਜਮ ਕਿੱਥੇ ਆ ਜਾਣਗੇ ਨੇ। ਐਸੀ ਗੁਰੂ ਦੀ ਦਇਆ ਉਹਨਾਂ ਦੀ ਹੁੰਦੀ ਹੈ ਜਿਹੜੇ ਗੁਰੂ ਕੀ ਸ਼ਰਨ ਵਿੱਚ ਆ ਕੇ ਗੁਰੂ ਅੱਗੇ ਅਰਦਾਸ ਕਰਦੇ ਹੈ, ਜਿਹੜੇ ਨਾਮ ਦੇ ਰਸ ਵਿੱਚ ਭਿੱਜ ਗਏ, ਜਿਹੜੇ ਅੰਦਰੋਂ ਰਸੇ ਗਏ, ਜਿਹਨਾਂ ਦਾ ਅੰਦਰ ਰਸਿਆ ਗਿਆ ਨਾ, ਰਸਿਆ ਗਿਆ ਅੰਦਰ ਆਨੰਦ ਹੈ, ਉਹ ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਈ। ਮਹਾਰਾਜ ਥੱਕ ਕੇ ਹੁਣ ਤੁਹਾਡੀ ਸ਼ਾਮ ਦਾ ਅਰਥ ਹੈ ਸ਼ਰਨ, ਕਿ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਹੁਣ ਬੜੇ ਭਟਕੇ ਹਾਂ, ਇੱਧਰ ਉੱਧਰ ਬੜੇ ਧੱਕੇ ਖਾਧੇ। ਮਹਾਰਾਜ ਕਿਸੇ ਨੇ ਬਾਹ ਨਹੀਂ ਖੜੀ ਅਤੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਪ੍ਰਭੂ ਨਾਲੋਂ ਜਿਹੜਾ ਵਿਛੋੜਾ ਬਣਿਆ, ਅਹਿਸਾਸ ਹੋ ਗਿਆ, ਉਹ ਵਿਛੋੜਾ ਤੁਹਾਡੀ ਕਿਰਪਾ ਤੋਂ ਬਗੈਰ ਦੂਰ ਨਹੀਂ ਹੋਣਾ। ਉਹ ਵਿਛੋੜਾ ਜੇ ਦੂਰ ਹੋ ਸਕਦਾ ਹੈ ਤਾਂ ਤੁਹਾਡੀ ਕਿਰਪਾ ਨਾਲ, ਅਤੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਸਤਿਗੁਰੂ ਜੀ ਕਿਰਪਾ ਕਰਦੇ, ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਗੁਰੂ ਕੇ ਪਿਆਰਿਆ, ਗੁਰੂ ਦੀ ਕਿਰਪਾ ਹੀ ਤੈਨੂੰ ਪ੍ਰਭੂ ਦੇ ਨਾਲ ਮਿਲਾਉਣ ਵਾਲੀ ਹੈ। ਜੇ ਤੂੰ ਆਖੇ ਕਿ ਮੈਂ ਆਪਣੇ ਆਪ ਆਪਣੀ ਸਿਆਣਪ ਕਰਕੇ, ਚਤੁਰਾਈ ਕਰਕੇ ਜਾਂ ਆਪਣੇ ਕਿਸੇ ਕਰਮ ਕਰਕੇ ਪਰਮਾਤਮਾ ਦੇ ਨਾਲ ਮਿਲ ਜਾਵਾਂਗਾ, ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਪ੍ਰਭੂ ਦੀ ਨਜ਼ਰ ਬਖਸ਼ਿਸ਼ ਰਹਿਮਤ ਦੇ ਨਾਲ ਉਸ ਪ੍ਰਭੂ ਦੇ ਨਾਲ ਮਿਲਾਪ ਹੋਣਾ। ਗੁਰੂ ਦੀ ਜਿਹੜੀ ਬਖਸ਼ਿਸ਼ ਹੈ, ਗੁਰੂ ਦਾ ਜਿਹੜਾ ਕਰਮ ਹੈ, ਉਹ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਹੈ। ਜਿਨੇ ਸਖੀ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹੈ, ਦਇਆ ਦੇ ਘਰ ਵਿੱਚ ਆ ਕੇ ਰਹਿਮਤ ਕਰਦੇ ਹੈ ਕਿ ਜਿਨ੍ਹਾਂ ਸਖੀਆਂ ਨੇ ਮਹਾਤਮਾ ਰੂਪ, ਸੰਤ ਜਨਾਂ ਰੂਪ ਸਖੀਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਿਆ ਹੈ ਗੁਰੂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦਾ ਮਿਲਾਪ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਹੋ ਗਿਆ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਉ ਤਿਨ ਕੈ ਸਦ ਬਲਹਾਰ। ਗੁਰੂ ਸੰਗਤ ਜੀ, ਉਹਨਾਂ ਪਿਆਰਿਆਂ ਤੋਂ ਅਸੀਂ ਸਦਾ ਬਲਹਾਰ ਕੁਰਬਾਨ ਜਾਂਦੇ ਹਾਂ। ਸਤਿਗੁਰੂ ਜੀ ਅੱਗੇ ਰਹਿਮ ਕਰਦੇ, ਨਾਨਕ ਹਰ ਜੀ ਮਾਇਆ ਕਰ,
ਸ਼ਬਦ ਸਵਾਰਨ ਹਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪਿਆਰਿਆ ਜੇ ਤੂੰ ਵੀ ਪਰਮਾਤਮਾ ਦੇ ਨਾਲ ਮਿਲਣਾ ਚਾਹੁੰਦਾ ਹੈ ਨਾ, ਕਿ ਮੇਰਾ ਵੀ ਮਿਲਾਪ ਪਰਮਾਤਮਾ ਦੇ ਨਾਲ ਹੋ ਜਾਵੇ, ਮੇਰਾ ਵੀ ਵਿਛੋੜਾ ਜਿਹੜਾ ਹੈ ਉਹ ਮੁੱਕ ਜਾਵੇ, ਮੈਂ ਵੀ ਪ੍ਰਭੂ ਚਰਨਾਂ ਦੇ ਵਿੱਚ ਲੀਨ ਹੋ ਜਾਵਾਂ। ਅਤੇ ਸਤਿਗੁਰੂ ਜੀ ਕਹਿੰਦੇ, ਅਰਦਾਸ ਕਰ ਨਾਨਕ ਹਰ ਜੀ ਮਾਇਆ ਕਰ, ਉਸ ਅਕਾਲ ਪੁਰਖ ਅੱਗੇ ਅਰਦਾਸ ਕਰ, ਗੁਰੂ ਅੱਗੇ ਅਰਦਾਸ ਕਰ ਕਿ ਹੇ ਅਕਾਲ ਪੁਰਖ ਜੀਓ, ਆਪ ਜੀ ਮੇਰੇ 'ਤੇ ਐਸੀ ਕਿਰਪਾ ਦ੍ਰਿਸ਼ਟੀ ਕਰੋ, ਐਸੀ ਰਹਿਮਤ ਕਰੋ। ਸ਼ਬਦ ਸਵਾਰਨ ਹਾਰ, ਸਤਿਗੁਰੂ ਜੀ ਆਪ ਦੀ ਜੇ ਸ਼ਬਦ ਜਿਹੜਾ ਹੈ ਉਪਦੇਸ਼ ਹੈ ਨਾ, ਇਹ ਵੀ ਇਹੀ ਮੇਰੇ ਜੀਵਨ ਨੂੰ ਸਵਾਰਨ ਵਾਲਾ, ਕਿਰਪਾ ਕਰੋ ਮੇਰੇ 'ਤੇ, ਐਸਾ ਮੈਨੂੰ ਉਪਦੇਸ਼ ਦੇਵੋ ਜਿਹਦੇ ਨਾਲ ਮੇਰਾ ਜੀਵਨ ਸਵਾਰਿਆ ਜਾਵੇ ਅਤੇ ਮੈਂ ਹਰੀ ਅਕਾਲ ਪੁਰਖ ਜੀ ਦੀ ਕਿਰਪਾ ਦਾ ਪਾਤਰ ਬਣ ਜਾਵਾਂ, ਹਰੀ ਅਕਾਲ ਪੁਰਖ ਜੀ ਦੇ ਨਾਲ ਮੇਰਾ ਮਿਲਾਪ ਹੋ ਜਾਵੇ, ਮੇਰਾ ਵਿਛੋੜਾ ਮੁੱਕ ਜਾਵੇ ਅਤੇ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਹੋ ਜਾਵੇ, ਪਰਮਾਤਮਾ ਵੀ ਮੇਰੇ 'ਤੇ ਖੁਸ਼ ਹੋ ਜਾਵੇ, ਮੇਰੇ 'ਤੇ ਪਰਮਾਤਮਾ ਦੀ ਵੀ ਰਹਿਮਤ ਹੋ ਜਾਵੇ। ਅੱਗੇ ਅਖੀਰ ਇਸ ਮਹੀਨੇ ਦੀਆਂ ਆਖਰੀ ਪੰਗਤੀਆਂ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ,

ਸਤਿਗੁਰੂ ਜੀ ਰਹਿਮਤ ਕਰਦੇ ਹੈ ਕਿ ਜਿਹਨਾਂ ਨੇ ਸਤਿਸੰਗ ਜੀ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾ ਲਿਆ, ਪਰਮਾਤਮਾ ਦੇ ਨਾਮ ਨੂੰ ਆਪਣੇ ਕੰਠ ਵਿੱਚ ਪਰੋਲਿਆ, ਨਾਮ ਦਾ ਹਾਰ ਬਣਾ ਕੇ ਆਪਣੇ ਕੰਠ ਵਿੱਚ ਪਾ ਲਿਆ। ਆਮ ਤੇ ਵੇਖਦੇ ਹਨ ਸਾਉਣ ਦੇ ਮਹੀਨੇ ਵਿੱਚ ਜਿਵੇਂ ਬੀਬੀਆਂ ਸੁਹਾਗਣਾ ਆਪਣੇ ਸਰੀਰ ਦੀ ਹਾਰ ਸ਼ਿੰਗਾਰ ਕਰਦੀ ਹੈ, ਸੁਹਾਗਣਾ ਦਿਸਣ ਵਾਸਤੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਸਾਵਣ ਤਿੰਨਾਂ ਸੁਹਾਗਣੀ, ਅਸਲ ਦੇ ਵਿੱਚ ਉਹ ਸੁਹਾਗਣਾ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਇਆ, ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾਇਆ। ਇਹ ਜਿਹੜਾ ਸ਼ਿੰਗਾਰ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਯੋਗ, ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁੱਲ ਕਰਕੇ ਜਿਹੜੇ ਅਸੀਂ ਹੋਰ ਕਰਮ ਕਰਦੇ ਹਾਂ ਨਾ, ਉਹਨਾਂ ਕਰਕੇ ਜੀਵਨ ਦੇ ਵਿੱਚ ਸੁੱਖ ਨਹੀਂ ਦੁੱਖ ਆਉਂਦਾ ਹੈ। ਕਰਦਾ ਤਾਂ ਮਨੁੱਖ ਸੁੱਖ ਵਾਸਤੇ ਹੈ, ਭੁਲੇਖੇ ਕਰਕੇ ਕਿ ਸ਼ਾਇਦ ਜੇ ਮੈਂ ਇਹ ਕਰਮ ਕੀਤਾ ਤਾਂ ਇਹਦੇ ਨਾਲ ਸੁੱਖ ਆਵੇਗਾ, ਕਿਉਂਕਿ ਭੁਲੇਖਾ ਕਿਵੇਂ ਪਾ ਦੋ ਇਹ ਪਰਮ ਭੁਲਾੜੀਆਂ, ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ, ਦੁਬਿਧਾ ਦੇ ਵਿੱਚ ਬਹਿ ਕੇ ਪਾ ਦੋ ਇਹ ਪਰਮ ਭੁਲਾਣੀਆਂ। ਜਿਹੜਾ ਭਰਮ ਹੈ ਨਾ, ਜਦੋਂ ਦੁਵੈਤ ਭਾਵਨਾ ਦੇ ਵਿੱਚ ਅਸੀਂ ਪੈ ਜਾਂਦੇ ਹਾਂ, ਦੋ ਪਾਸੜ ਸਾਡਾ ਪਿਆਰ ਬਣ ਜਾਂਦਾ ਹੈ, ਅਸੀਂ ਸੰਸਾਰ ਨਾਲ ਵੀ ਕਰਦੇ ਹਾਂ ਅਤੇ ਨਿਰੰਕਾਰ ਨਾਲ ਵੀ ਕਰਦੇ ਹਾਂ, ਚਲੋ ਕੋਈ ਨਹੀਂ ਸਾਰੇ ਹੀ ਕਰਦੇ ਹੈ ਆਪਾਂ ਵੀ ਕਰ ਲਈਏ, ਫਲਾਨੇ ਨੇ ਵੀ ਕੀਤਾ ਅਤੇ ਮੈਂ ਕਰ ਲਵਾਂਗਾ ਅਤੇ ਕੀ ਉਹ ਚੱਲੇ ਹੈ। ਉੱਥੇ ਫਿਰ ਭਰਮ ਜਦੋਂ ਆ ਜਾਂਦਾ ਹੈ ਨਾ, ਫਿਰ ਉਹ ਭਰਮ ਮਨੁੱਖ ਨੂੰ ਧਰਮ ਦੇ ਨਾਲੋਂ ਤੋੜ ਦਿੰਦਾ ਹੈ। ਭਰਮ ਅਤੇ ਧਰਮ ਜਿਹੜਾ ਦੋ ਸ਼ਬਦ ਨੇ, ਧਰਮ ਪਰਮਾਤਮਾ ਦੇ ਨਾਲ ਜੋੜਦਾ ਹੈ, ਭਰਮ ਧਰਮ ਨਾਲੋਂ ਵੀ ਮਨੁੱਖ ਨੂੰ ਤੋੜਦਾ ਹੈ ਅਤੇ ਪਰਮਾਤਮਾ ਨਾਲੋਂ ਵੀ ਤੋੜਦਾ। ਜਿੱਥੇ ਭਰਮ ਆ ਗਿਆ ਉੱਥੇ ਫਿਰ ਧਰਮ ਨਹੀਂ ਰਹਿੰਦਾ, ਜਿੱਥੇ ਧਰਮ ਹੈ ਉੱਥੇ ਭਰਮ ਨਹੀਂ ਰਹਿੰਦਾ। ਅਤੇ ਜਿੱਥੇ ਸਤਿਸੰਗਤ ਜੀ ਭਰਮ ਆ ਗਿਆ ਨਾ, ਫਿਰ ਸਤਿਗੁਰੂ ਜੀ ਕਹਿੰਦੇ ਦੋਏ ਭਰਮ ਭੁਲਾਣੀਆਂ, ਉਹ ਫਿਰ ਜੀਵ ਰੂਪ ਇਸ ਤਰ੍ਹਾਂ ਆ ਆਪਣੇ ਜੀਵਨ ਦਾ ਜਿਹੜਾ ਧਰਮ ਹੈ ਉਹ ਭੁੱਲ ਜਾਂਦੀਆਂ ਕਿ ਸਾਡੇ ਜੀਵਨ ਦਾ ਧਰਮ ਕੀ ਹੈ। ਅਸੀਂ ਆਪਣੇ ਜੀਵਨ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ, ਉਹ ਫਿਰ ਭਰਮ ਵਿੱਚ ਪੈ ਕੇ ਜਦੋਂ ਧਰਮ ਨਾਲੋਂ ਟੁੱਟ ਜਾਂਦੀਆਂ, ਸੰਸਾਰ ਦੇ ਵਿੱਚ ਸੰਸਾਰ ਨੂੰ ਵੇਖ ਕੇ ਕਈ ਤਰ੍ਹਾਂ ਦੇ ਕਰਮ ਕਰਦੀਆਂ, ਭਾਵੇਂ ਸ਼ਿੰਗਾਰ ਜਿਹੜਾ ਸਤਿਗੁਰੂ ਜੀ ਕਹਿੰਦੇ ਲੱਖ ਸ਼ਿੰਗਾਰ ਬਣਾਇਆ, ਉਹਨਾਂ ਨੇ ਸੁਹਾਗਣਾ ਵਾਲਾ ਆਪਣੇ ਸਰੀਰ ਦੇ ਸ਼ਿੰਗਾਰ ਬਣਾਇਆ, ਪਰ ਅਸਲ ਦੇ ਵਿੱਚ ਉਹ ਭੁਲੇਖੇ ਕਰਕੇ ਆਪਣੇ ਧਰਮ ਤੋਂ ਟੁੱਟ ਗਈ। ਕੇਵਲ ਸ਼ਿੰਗਾਰ ਹੈ ਪਰ ਧਰਮ ਨਹੀਂ, ਉਹ ਆਪਣੇ ਧਰਮ ਵਿੱਚ ਪ੍ਰਪੱਖ ਨਹੀਂ। ਫਿਰ ਸਤਿਗੁਰੂ ਜੀ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ, ਭਾਵੇਂ ਲੱਖਾਂ ਹਾਰ ਸ਼ਿੰਗਾਰ ਐਸਾ ਜਿਹੜਾ ਅਸੀਂ ਆਪਣੇ ਤਨ 'ਤੇ ਬਣਾਇਆ ਉਹ ਕਿਸੇ ਕੰਮ ਦਾ ਨਹੀਂ। ਜਦੋਂ ਮਨੁੱਖ ਆਪਣੇ ਧਰਮ ਨਾਲੋਂ ਸਿਧਾਂਤ ਨਾਲੋਂ ਟੁੱਟ ਜਾਂਦਾ, ਫਿਰ ਉਸ ਚੀਜ਼ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਬਾਹਰੀ ਤੌਰ 'ਤੇ ਭਾਵੇਂ ਜਿੰਨਾ ਮਰਜ਼ੀ ਅਸੀਂ ਸੁਹਾਗਣਾ ਵਾਲਾ ਸ਼ਿੰਗਾਰ ਬਣਾ ਲਈ, ਅਤੇ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਹੈ ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾਰ, ਕਿ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਇਆ, ਜੀਵਨ ਦਾ ਸ਼ਿੰਗਾਰ ਬਣਾਇਆ, ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਕੰਠ ਵਿੱਚ ਪਾਇਆ ਹੈ, ਅਸੀਂ ਉਹਨਾਂ ਸੁਹਾਗਣ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ। ਅਸਲ ਦੇ ਵਿੱਚ ਸਾਡੀ ਨਜ਼ਰ ਦੇ ਵਿੱਚ
ਉਹ ਸੁਹਾਗਣਾਨੀ ਜਿਨ੍ਹਾਂ ਨੇ ਇਸ ਜੀਵਨ ਦੇ ਵਿੱਚ ਆਪਣੇ ਦੋਵੇਂ ਧਰਮ ਨਿਭਾਏ ਨੇ, ਸੰਸਾਰ ਵਾਲਾ ਵੀ ਅਤੇ ਨਿਰੰਕਾਰ ਵਾਲਾ। ਕਿਸੇ ਭਰਮ ਦੇ ਵਿੱਚ, ਕਿਸੇ ਭੁਲੇਖੇ ਵਿੱਚ ਪੈ ਕੇ ਨਾ ਇਧਰਲਾ ਪਾਸਾ ਛੱਡਿਆ ਅਤੇ ਨਾ ਉਧਰਲਾ ਹੀ, ਨਾ ਸੰਸਾਰ ਵਾਲਾ ਅਤੇ ਨਾ ਨਿਰੰਕਾਰ ਵਾਲਾ। ਸੰਸਾਰੀ ਜਿਹੜਾ ਧਰਮ ਕੀ ਹੈ, ਆਪਣੇ ਪਤੀ ਪਰਮੇਸ਼ਰ ਦੀ ਆਗਿਆ ਵਿੱਚ ਰਹਿਣਾ, ਆਪਣੇ ਧਰਮ ਨੂੰ ਨਿਭਾਉਣਾ, ਅਤੇ ਇੱਧਰ ਜਿਹੜਾ ਸਾਡਾ ਧਾਰਮਿਕ ਖੇਤਰ ਹੈ, ਇਸ ਖੇਤਰ ਦੇ ਵਿੱਚ ਜੋ ਗੁਰੂ ਦਾ ਉਪਦੇਸ਼ ਹੈ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਗੁਰੂ ਦੇ ਨਾਮ ਦਾ ਆਧਾਰ ਲੈ ਕੇ ਆਪਣੇ ਜੀਵਨ ਵਿੱਚ ਵਿਚਰਨਾ, ਗੁਰੂ ਦੇ ਸਿਧਾਂਤ ਤੋਂ ਵੀ ਲਾਂਭੇ ਨਹੀਂ ਹੋਣਾ ਅਤੇ ਉੱਧਰੋਂ ਪਤੀ ਦੇ ਧਰਮ ਤੋਂ ਵੀ ਲਾਂਭੇ ਨਹੀਂ ਹੋਣਾ। ਦੋਵੇਂ ਧਰਮ ਕਮਾਉਣੇ, ਇਹਨਾਂ ਦੋਨਾਂ ਧਰਮਾਂ ਨੂੰ ਕਮਾਉਣ ਵਾਲਾ ਜਿਹੜਾ ਜੀਵ ਹੈ ਸਤਸੰਗ ਜੀ, ਉਹ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੁੰਦਾ, ਉਹਦਾ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਖੀ, ਉਹ ਦੋਨਾਂ ਲੋਕਾਂ ਵਿੱਚ ਸੁੱਖ ਪ੍ਰਾਪਤ ਕਰਦਾ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਅੱਜ ਜੋ ਸਾਵਣ ਦਾ ਮਹੀਨਾ ਆਰੰਭ ਹੋਇਆ, ਉਹਨਾਂ ਦੇ ਜੀਵਨ ਦੀ ਗੱਲ ਕੀਤੀ ਹੈ, ਜਿਹੜੇ ਨਾਮ ਦੇ ਨਾਲ ਜੁੜ ਕੇ ਸਤਿਸੰਗ ਜੀ ਅੰਦਰੋਂ ਬਾਹਰੋਂ ਇੱਕ ਹੋ ਗਏ, ਜਿਹੜੇ ਉਸ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਗਏ, ਜਿਨ੍ਹਾਂ ਦਾ ਜੀਵਨ ਐਸਾ ਰਸਿਆ ਗਿਆ ਹੈ, ਐਸਾ ਰਸਦਾਇਕ ਬਣ ਗਿਆ ਕਿ ਉਹਨਾਂ ਦੇ ਇੱਕ ਇੱਕ ਬੋਲ ਦੇ ਵਿੱਚੋਂ ਐਸਾ ਰਸ ਆਉਂਦਾ ਹੈ, ਐਸਾ ਆਨੰਦ ਆਉਂਦਾ ਹੈ ਕਿ ਉਹ ਜਦੋਂ ਵੀ ਕੁਝ ਬੋਲਦੇ ਨੇ ਆਪਣੀ ਰਸਨਾ ਤੋਂ, ਉਹ ਪਰਮਾਤਮਾ ਦਾ ਨਾਮ ਹੀ ਬੋਲਦੇ, ਕਿਉਂਕਿ ਉਹਨਾਂ ਦੇ ਜੀਵਨ ਦਾ ਆਧਾਰ ਕੇਵਲ ਅਤੇ ਕੇਵਲ ਪਰਮਾਤਮਾ ਦਾ ਨਾਮ ਹੈ। ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ, ਉਹ ਮਿਲ ਕੇ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਨੇ, ਉਹਨਾਂ ਨੂੰ ਹਰੀ ਨਾਮ ਦਾ ਅੰਮ੍ਰਿਤ ਜਿਹੜਾ ਹੈ ਨਾ, ਉਹੀ ਚੰਗਾ ਲੱਗਦਾ ਹੈ। ਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਬਾਣੀ ਪੜ੍ਹ ਕੇ ਨਾਮ ਸੁਣ ਕੇ ਉਹ ਹੋਰ ਆਪਣੇ ਜੀਵਨ ਦਾ ਰਸ ਆਨੰਦ ਲੈਂਦੇ ਨੇ। ਗੁਰੂ ਕਿਰਪਾ ਕਰੇ ਸਾਡੇ ਜੀਵਨ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਐਸੀ ਰਹਿਮਤ ਕਰਨ ਕਿ ਸਾਡਾ ਜੀਵਨ ਵੀ ਜਿਹੜਾ ਸਤਸੰਗ ਜੀ ਉਹ ਸੁਹਾਗਣਾ ਵਾਲਾ ਬਣ ਜਾਵੇ, ਸਾਡੇ ਜੀਵਨ ਦੇ ਵਿੱਚ ਵੀ ਜਿਹੜਾ ਐਸਾ ਰਸ ਐਸਾ ਆਨੰਦ ਆ ਜਾਵੇ ਕਿ ਅਸੀਂ ਅੰਦਰੋਂ ਬਾਹਰੋਂ ਮਨ ਕਰਕੇ ਤਨ ਕਰਕੇ ਪ੍ਰਭੂ ਚਰਨਾਂ ਦੇ ਭੌਰੇ ਬਣ ਜਾਈਏ, ਸਾਡਾ ਮਨ ਤਨ ਪ੍ਰਭੂ ਪ੍ਰੇਮ ਚਰਨਾਂ ਦੇ ਵਿੱਚ ਰੰਗਿਆ ਜਾਵੇ, ਅਸੀਂ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਈਏ, ਪਰਮੇਸ਼ੁਰ ਦੇ ਨਾਮ ਨੂੰ ਆਪਣੇ ਗਲੇ ਦਾ ਹਾਰ ਬਣਾ ਲਈਏ। ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਰਹਿਮਤ ਕਰਨ ਆਪ ਸੰਗਤਾਂ ਨੇ ਬੜੀ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ, ਗੁਰੂ ਦਾ ਉਪਦੇਸ਼ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਭ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਕਰਨ। ਸੁਆਓ ਹੁਣ ਫਤਿਹ ਬੁਲਾ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਜੀ। ਸਾਰੀ ਸੰਗਤ ਗਾਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ।

ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਦੇਖ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਸੰਧਿਆ ਵਰ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਦੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਸੱਚ ਨਾਨਕ ਹੋਸੀ ਭੀ ਸੱਚ ਓਂਕਾਰ ਸਤਨਾਮ ਸ੍ਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾ

ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਕ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨਾ ਮ੍ਰਿਥੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਾਂ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ, ਚੌ ਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਯਤਨ ਰਖਨਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ ਸਲੋਕ। ਜੈ ਹੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋਟ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਹੋਏ ਵਿਚਾਰੋ, ਤਿਤ ਘਰ ਗਾਵੋ ਸੋਹੇਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹੋਂ ਵਾਰੀ ਜਿਤ ਸੋਹੇਲਾ, ਸਦਾ ਸੁਖ ਹੋਈ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਈ, ਸੋ ਘਰ ਰਾਖ ਵਡਾਈ ਤੋਈ ਰਹਾਓ। ਵਿਸੋਏ ਚਸਿਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੀਤੇ ਬੇਸ। ਰਾਗ ਧਨਾਸਰੀ ਮਹੱਲਾ ਪਹਿਲਾ।

ਪੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਦਾ ਸ਼ਬਦ ਬਾਜੰਤ ਭੇਰੀ ਰਹਾਉ, ਸਹਿਸ ਤਬ ਨੈਣ ਨਨ ਨੈਣ ਹੈ ਤੋਹੀ ਕਉ, ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਿਸ ਤਬ ਗੰਧੇ ਵਿਚਲਿਤ ਮੋਹੀ। ਸਮ ਹੈ ਜੋਤ, ਜੋਤ ਹੈ ਸੋਈ, ਤਿਸਦਾ ਚਾਨਣ ਸਮ ਹੈ ਚਾਨਣ ਹੋਈ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸਵਾਰਤੀ ਹੋਈ। ਹਰ ਚਰਨ ਕਵਲ ਮਕਰੰਦ ਲੋਭਿਤ, ਮਨੋਅੰਦ ਨੂੰ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰ ਕਉ, ਹੋਏ ਜਾਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਮ ਮੰਡਲ ਮੰਡਾਹੀ।

ਬੜਾ ਪ੍ਰਸ਼ਾਦ ਦੇਵਾਂ ਸੰਗਤ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰਵ ਜਸ ਬਸੰ ਹਰੀ ਕੈ, ਨਾਮ ਜਪਤ ਅਗਨ ਤਨਿਕੈ। ਵੇਦ ਪ੍ਰਾਣ ਸਿਮਰ ਸੁਦਾਖਿਰ, ਕਿਨੇ ਰਾਮ ਨਾਵੇ ਕਾਖਿਰ। ਕਿਨਕਾ ਏਕ ਜਿਹ ਜੀ ਵਸਾਵੈ, ਤਾਂ ਕਿ ਮੈਂ ਮਗਨ ਨਾਵੈ। ਕਾਂਖੀ ਏਕਾ ਤਰਸ ਤੁਹਾਰੂ, ਨਾਨਕ ਪੁਨ ਸੰਮੁਖ ਉਧਾਰੂ। ਸੁਖੁਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨ ਕਮਨ ਵਿਸਰਾਮ ਰਹਾਉ। ਪ੍ਰਭ ਕਾ ਸਿਮਰਨ ਕਰਮ ਨਾ ਵਸਾਇ, ਪ੍ਰਭ ਕਾ ਸਮੰਦ ਦੁਖ ਜਮ ਨਸਾਇ। ਪ੍ਰਭ ਕਾ ਸੰਕਾਲ ਪਰ ਹਰਾਇ, ਪ੍ਰਭ ਕਾ ਸਮੰਦ ਸੁਮਨ ਟਰਾਇ। ਪ੍ਰਭ ਸਿਮਰਤ ਕਾਸ਼ਟ ਵਿਘਨ ਨਾ ਲਾਗੈ, ਪ੍ਰਭ ਕਾ ਸਿਮਰਨ ਆਨੰਦ ਨ ਜਾਗੈ। ਪ੍ਰਭ ਕਾ ਸਮ ਭਾਵਨਾ ਵਿਆਪੈ, ਪ੍ਰਭ ਕਾ ਸਮ ਦੁੱਖ ਨਾ ਸੰਤਾਪੈ। ਪ੍ਰਭ ਕਾ ਸਮ ਸਾਧਕ ਸੰਗ, ਸਰਵਨ ਧਨ ਨਾਨਕ ਹਰਿ ਰੰਗ। ਪ੍ਰਭ ਕਾ ਸਿਮਰਨ ਰਿਧ ਸਿਧ ਨਾਮ ਨਿਧਉ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧਉ। ਪ੍ਰਭ ਕਾ ਸਮ ਜਪਤਾ ਪੂਜਾ, ਪ੍ਰਭ ਕਾ ਸਿਮਰਨ ਬਿਨਸਾ ਦੂਜਾ। ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਤਰਕ ਹਮਾਨੀ। ਪ੍ਰਭ ਕਾ ਸਿਮਰਨ ਹੋਇ ਸੁਪਰਾ, ਪ੍ਰਭ ਕਾ ਸਿਮਰਨ ਸੁਫਲ ਪਰਾ। ਸੇ ਸਿਮਰੈ ਜਨਾਬ ਸਿਮਰਾਇ, ਨਾਨਕ ਤਾ ਕਲਾ ਕੋ ਪਾਏ। ਪ੍ਰਭ ਕਾ ਸਿਮਰਨ ਸਬਦ ਉੱਚਾ, ਪ੍ਰਭ ਕਾ ਸਿਮਰਨ ਉਦਰਮ ਉੱਚਾ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੋਝੈ, ਪ੍ਰਭ ਕਾ ਸਿਮਰਨ ਸਭ ਕਿਸ਼ ਸੋਜੈ। ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭ ਕਾ ਸਿਮਰਨ ਮਨ ਕੁਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਇ। ਪ੍ਰਭ ਜੀ ਵਸੈ ਹੈ ਸਾਧਕ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਸਿਮਰੈ ਸੀ ਧਨਵੰਤ, ਪ੍ਰਭ ਸਿਮਰੈ ਸੀ ਪਾਤਵੰਤ। ਪ੍ਰਭ ਸਿਮਰੈ ਸੀ ਜਨ ਪ੍ਰਵਾਨ, ਪ੍ਰਭ ਸਿਮਰੈ ਸੀ ਪੁਰਖ ਪ੍ਰਧਾਨ। ਪ੍ਰਭ ਕਾ ਸਿਮਰੈ ਸੀ ਬੇਮਹਤਾ ਜੀ, ਪ੍ਰਭ ਸਿਮਰੈ ਸੀ ਸਰਗਰਾਜ। ਪ੍ਰਭ ਸਿਮਰੈ ਸੀ ਸੁਖਵਾਸੀ, ਪ੍ਰਭ ਸਿਮਰੈ ਸਦਾ ਬਨਾਸੀ। ਸਿਮਰਨ ਤੇ ਰਾਗ ਜਨਾਬ ਦਯਾਲਾ, ਨਾਨਕ ਜਨਕ ਮੰਗਰ ਵਾਲਾ। ਪ੍ਰਭ ਕਾ ਸਿਮਰੈ ਸੀ ਪਰਪਕਾਰੀ, ਪ੍ਰਭ ਕਾ ਸਿਮਰੈ ਤੁਮ ਸਦ ਬਲਹਾਰੀ। ਪ੍ਰਭ ਕਾ ਸਿਮਰੈ ਸੀ ਮੁਖ ਸੁਹਾਵੀ, ਪ੍ਰਭ ਕਾ ਸਿਮਰੈ ਤੁਮ ਸੁਖ ਵਿਹਾਵੈ। ਪ੍ਰਭ ਕਾ ਸਿਮਰੈ ਤਨ ਆਤਮ ਜੀਤਾਉ, ਪ੍ਰਭ ਕਾ ਸਿਮਰੈ ਤਨ ਨਿਰਮਲ ਜੀਤਾਉ। ਪ੍ਰਭ ਕਾ ਸਿਮਰੈ ਤਨ ਆਨੰਦ ਕਨੇਰੇ, ਪ੍ਰਭ ਕਾ ਸਿਮਰੈ ਵਸ ਹਰ ਨੇਰੇ। ਸੰਤ ਕਿਰਪਾ ਤੇ ਅਨੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹਨਾ ਚੂਰੇ। ਪ੍ਰਭ ਕਾ ਸਿਮਰਨ ਹਾਰ ਗੁਣ ਬੈਨ, ਪ੍ਰਭ ਕਾ ਸਿਮਰਨ ਸਹਿਜ ਸਮਾਨ। ਪ੍ਰਭ ਕਾ ਸਿਮਰਨ ਨਿਸ਼ਚ ਰਾਸਨ, ਪ੍ਰਭ ਕਾ ਕਮਰ ਵਿਗਾਸਨ। ਪ੍ਰਭ ਕਾ ਸਿਮਰਨ ਅਨਹਦ ਜਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ। ਸਿਮਰੈ ਹਸੀ ਜਨ ਜਨ ਕਉ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਿਆ। ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਵੇਦ ਉਪਾਇ। ਹਰਿ ਸਿਮਰਨ ਭੈ ਸਿਧ ਜਤੀ ਦਾਤੇ, ਹਰਿ ਸਿਮਰਨ ਨੀਚ ਚਹੁ ਕੁੰਡ ਜਾਤੇ। ਹਰਿ ਸਿਮਰਨ ਧਾਰੀ ਸਭ ਧਾਰਨ, ਸਿਮਰ ਸਿਮਰ ਹਰਿ ਕਾਰਨ ਕਰਨਾ। ਹਰਿ ਸਿਮਰਨ ਕੀਓ ਸਗਲ ਔਕਾਰ, ਹਰਿ ਸਿਮਰਨ ਮਹਾ ਨਿਰੰਕਾਰ। ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰੂ ਹਰਿ ਸਿਮਰਨ ਤਨ ਪਾਇਆ। ਸਰੂਪ ਦੀਨ ਦਰਦ ਭੰਜਨਾ, ਘਾਟ ਘੜਨਾ ਥਾਨਾਥ। ਸਰਨ ਤੁਮਾਰੀ ਆਇਓ, ਨਾਨਕ ਪ੍ਰਭ ਸਾਥ ਅਸ਼ਟਪਦੀ। ਜਹਮਾਤ ਪਿਤਾ ਸੁਤਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਪਾਇਆ ਦੂ ਜਮਦਾਰ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸਕਰ ਹੋਇਆ ਦੁਪਾਰੀ, ਹਰਿ ਕੋ ਨਾਮ ਖਨ ਮਾਹ ਉਧਾਰੀ। ਅਨਕ ਪੁਨ ਚਨ ਕਰਤ ਨਹੀਂ ਤਰੈ, ਹਰਿ ਕੋ ਨਾਮ ਕੂੜ ਪਾਪ ਪਰ ਹਰੈ। ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵ ਸੁਖ ਨੇਰੇ। ਸਭ ਸ੍ਰੇਸ਼ਟ ਪੁਰਾਜ ਦੁਖੀ, ਹਰਿ ਕੋ ਨਾਮ ਜਪ ਤੋਏ ਸੁਖੀ ਹੈ। ਲੱਖ ਕਰੋਰੀ ਬੰਧਨ ਪਰ ਹਰਿ ਕਾ ਨਾਮ ਜਪਦਾ ਨਿਖ ਤਾਰਨ ਕਮਾਇਆ। ਰੰਗ ਦੇਖਣਾ ਬੁਝਾਵੈ, ਹਰਿ ਕਾ ਨਾਮ ਜਪਦ ਆ ਗਾਵੈ। ਜਿਹ ਮਾਰ ਗਿਹ ਜਾਤ ਅਕੇਲਾ, ਤਾਂ ਹਰ ਨਾਮ ਸੰਗ ਹੋਤ ਸੁਲਾ। ਸਾਨਾ ਮਾ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੁਟ ਨਹਿ ਕੋਟ ਲੱਖ ਬਾਹੀ, ਨਾਮ ਜਪਦ ਤਹਿ ਪਾਰ ਪਰਾਹੀ। ਅਨਕ ਵਿਘਨ ਜਹਾਜ ਸੰਘਾਰ, ਹਰ ਕਨਮ ਤਤਕਾਰ ਉਧਾਰ। ਅਨਕ ਜਵਾਨ ਜਨਮ ਅਮਰ ਜਾਮ, ਨਾਮ ਜਪਤ ਪਾਵ ਬਿਸਤਰਾਮ। ਹਾਉ ਮੈਲਾ ਮਲ ਕਵਨ ਹਾਂ ਤੋ, ਹਰ ਕਨਮ ਕੂੜ ਪਾਵ ਖੁਆ। ਸਨਾਮ ਜਪ ਮਨ ਰੰਗ ਨਾ ਨੂੰ ਪਾਈ, ਸਾਧਕ ਸੰਗ ਜਿਹ ਮਾਰਗ ਕੀ ਕਨ ਜਹਨ ਕੋ ਸਾ। ਹਰ ਕਨਮ ਉਹਾ ਸੰਗ ਤੋ ਸਾ, ਜਿਹ ਪੈ ਡਮ ਹੰਦ ਗੁਬਾਰ। ਹਰ ਕਨਮ ਸੰਗ ਉਜੀ ਯਾਰ, ਜਹ ਪੰਥ ਤੇਰਾ ਕੋ ਨਾ ਸੰਜਾ ਨੂੰ। ਹਰ ਕਨਮ ਦਹਨਾਰ ਪਛਾਣੂ, ਜਹ ਮਹਾ ਪਾਇਆ ਤਬਦ ਬਹੁ ਕਾਮ। ਹਰ ਨਾਮ ਕੀ ਤੂੰ ਉਪਰ ਸ਼ਾਮ, ਜਹਾਂ ਤ੍ਰਿਖਾਮ ਤੂੰ ਜਾ ਕਰ ਖੈ। ਤਹ ਨਾਨਕ ਹਰ ਹਰ ਅੰਮ੍ਰਿਤ ਵਰ ਖੈ, ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ। ਹਰ ਕਾ ਨਾਮ ਦਾਸ ਕੋਟ, ਹਰ ਕਾ ਨਾਮ ਉਤਰ ਜਨ ਕੋਟ।

ਕਰਮ ਕਰੈ ਬਹਾਸਨ ਜੈਨ ਵਾਰ ਪਿਉ ਸੰਜਮਤ ਸਾਧਨਾ ਨਿਮਖ ਨਿਮਕਾਰ ਸਰੀਰ ਕਟਾਵ ਤਾਉ ਪੀ ਹਉਮੈ ਮੈਲ ਜਾਵੇ ਹਰਿਕ ਨਾਮ ਸਮ ਸਰਕਸ਼ ਨਾਹ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਗੁਰੂ ਮਨ ਮੰਦ ਹੁਟੈ ਸੂਜ ਕਰੈ ਦਿਨ ਸਰ ਰਾਤ ਉਮਰ ਕੀ ਮੈਲ ਨਾ ਤੰਤ ਜਾ ਦੇਹ ਦੇਹੀ ਕਉ ਬਹ ਸਾਧਨਾ ਕਰ ਮਨ ਦੀ ਕਬਹੁ ਨਾ ਵਿਖਿਆ ਟਰ ਜਲ ਤੁਵੈ ਬਹ ਦੇਹ ਅਨੀਤ ਸੋਧ ਕਹਾ ਹੋਇ ਕਾਜ ਬੀਤ ਮਨ ਹਰਿ ਕੇ ਨਾਮ ਕੀ ਮਹਿਮਾ ਉਜ ਨਾਨਕ ਨਾਮ ਉਦਰੀ ਪਤਿਤ ਬਹੁ ਬੁਝ ਬਹੁਤ ਸਿਆਣਪ ਜਮਕਾ ਭਾਉ ਵਿਆਪਨ ਕ ਜਤਨ ਕਰ ਤ੍ਰਿਸਨਾ ਤ੍ਰਾਪੈ ਬੇਖਾਨੀ ਕਗਨ ਬੁਝੈ ਕੋਟੇ ਉਪਾਸ ਦਰਗਨ ਸੇਜੈ ਛੂਟ ਸਨਾਹੀ ਊਬ ਪਿਆਰ ਮੋਹਿ ਵਿਆਪ ਹਮਾਇਆ ਜਾ ਰਵਰ ਕਤੂ ਸਗਲ ਜਮਡਾ ਨਾ ਗੋਵਿੰਦ ਭਜਨ ਬੇਨਾ ਤੇਲ ਨਹੀਂ ਮਾ ਨਾ ਹਰਿ ਕੇ ਨਾਮ ਜਉ ਦੁਖ ਜਾਇ ਨਾਨਕ ਬੁਰਾ ਸੁਭਾਈ ਚਾਰ ਪਦਾਰਥ ਜਿਕ ਮੰਗਾ ਸਾਜਨ ਕੇ ਸਿਵਾ ਲਾਗੈ ਜਿਕੋ ਆਪਣਾ ਦੁਖ ਮਿਟਾਵੇ ਹਰ ਹਨਾ ਵਰਦਾ ਸਤਗਾਵੇ ਜਿਕੋ ਆਪਣੇ ਸੁਭਾ ਲੋਰੈ ਸਾ ਸੰਗ ਹਮੈ ਛੋਰੈ ਜਿਕੋ ਜਨਮ ਮਾਰਨ ਤੀ ਡਰੈ ਸਾਜਨ ਕੇ ਸਰਣੀ ਪਰੈ ਜਿਸ ਜਨ ਕਾ ਪ੍ਰਭ ਦਸ ਪਿਆਸ ਨਾਨਕ ਤਾ ਕੋ ਬੈਰ ਬਲ ਜਾ ਸਾ ਸਗਲ ਪੁਰਖ ਮੁਰਖ ਪ੍ਰਦਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪ ਸਿਖਾਓ ਜੋ ਜਾਣ ਦੀ ਚਾ ਸੋ ਗਨਿਆ ਸਭ ਤੀ ਊਚਾ ਜਾ ਕਾ ਮਨ ਹੋਏ ਸਗਲ ਗਰੀ ਨਾ ਹਰ ਖਨਾ ਦਿਨ ਘਾਟ ਘਟ ਨਾ ਮਨ ਆਪਣੇ ਤੀ ਬੁਰਾ ਮਿਟਾਨਾ ਪੀ ਖੈ ਸਗਲ ਸ੍ਰੇਸ਼ਟ ਅਸਾਧ ਨਾ ਸੁਖ ਦੁਖ ਜਾਨ।

ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਾਇ ਤੁਮ ਤੇ ਜਨ ਹੋ ਆਪ ਹੀ ਆਪ ਸੰਗਾ ਪ੍ਰਭ ਰਾਤੀ ਤੁਮਰੀ ਉਸਤਾ ਤੁਮ ਤੇ ਫਿਰ ਨਾਨਕ ਨਾ ਜਾਂਸ ਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਮਹ ਉਦਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਪਲਾ ਹਰਿ ਕੋ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸ ਮਰ ਸੰਤ ਬਖਾਨੀ ਸਗਲ ਥਾਨ ਦਿਉ ਉਦਮ ਥਾਨ ਨਾਨਕ ਜਿਹ ਘਟ ਵਸ ਹਰਨਾਮ ਸਲੋਕ ਨਿਰਗੁਣੀ ਆਰ ਏ ਆਨੇ ਸਗਲ ਸਦਾ ਸੰਵਾਰ ਜਿਨਕੀਆ ਦੇਹ ਜੀਤ ਰੱਖ ਨਾਨਕ ਨੇ ਵਿਖ ਨਾ ਰਾਸ਼ਟਰਪਤੀ ਰਮਈਆ ਗਗਨ ਚੇਤ ਪੁਰਾਣੀ ਕੋ ਮੂਲ ਦੇ ਕੰਦਰ ਸਥਾਨ ਜਿਨ ਤੂੰ ਸਾਜ ਸਵਾਰ ਸੀ ਵਾਰਿਆ

ਸੰਗ ਸਾਥ ਬਸ ਦੀਨੇ ਹਸ ਪਾਵ ਕਰਨ ਨਿਯਤਰ ਰਸਨਾ ਤਿਸਹਿ ਤਿਆਗ ਸੰਗ ਰਚਨਾ ਦੋਖ ਮੂੜਨ ਵਿਆਪਨ ਕਰ ਲਿਹੁ ਪ੍ਰਭ ਆਪਿਆ ਅਨੰਤ ਜੋ ਰਖਨਾਰ।

ਸਦਾ ਸਦਾ ਹੁਕਮ ਹੈ ਨਾਨਕ ਰਾਖਨ ਹਰ ਅਵਪਾਰ ਰਤਨ ਦਿਆ ਕੌੜੀ ਸੰਗਰਾਚਾ ਸਾ ਛੋੜ ਝੂਠ ਸੰਗ ਵਾਚਾ ਜੋ ਛੱਡ ਨਾ ਸੋ ਅਸਤਰ ਕਰ ਮਨ ਜੋ ਹੋਵਨ ਸੋ ਦੂਰ ਪਰਾ ਨਾ ਛੋੜ ਜਾਇ ਦੁਖ ਕਾ ਸਰਾਮ ਕਰੈ ਸੰਗ ਸਹਾਇ ਤਹ ਪਰ ਹਰੈ ਚੰਦਨ ਲਈ ਪਿਓ ਤਾਰੈ ਤੁਹ ਕਰਤ ਪ੍ਰੀਤ ਭਸਮ ਸੰਗ ਹੋਇ ਅੰਧ ਕੂ ਮਹਿ ਪਤਤ ਵਿਕਰੈ ਨਾਨਕਾਲੀ ਹੁ ਪ੍ਰਭ ਦਯਾਰ ਕਰ ਦੂਤ ਪਸੁ ਕੁਮਾਰ ਸਜਾ ਤੁਲੁਕ ਵਿਚਾਰਾ ਕਰ ਦਿਨ ਰਾਤ ਬਾਹਰ ਵੇਖ ਅੰਤਰ ਮਨ ਮਾਇਆ ਸ਼ਪ ਸਨਾਹ ਕਾਸ਼ ਕਰੈ ਛੁਪਾਇ ਬਹਿਰ ਗਿਆਨ ਧਿਆਨ ਸਨਾਨ ਅੰਤਰ ਵਿਆਪ ਰੂਪ ਸਮਾਨ ਅੰਤਰ ਅਗਨ ਬਹਿਰ ਤਾਂ ਸਵਾਹ ਕਲਪਾਥਰ ਕੈਸ ਤਰਿਆ ਥਾ ਜਗ ਅੰਤਰ ਵਾਸਾ ਪ੍ਰਭਾਵ ਨਾਨਕ ਜਨ ਸਹਿਜ ਸੁਮਾਇ ਤੂ ਸੁਨੇ ਅੰਦਾ ਕਹਿ ਮਾਰਕ ਪਾਵੇ ਕਰ ਕਹਿ ਲਿਹੁ ਊਣ ਨਿਭਾਵੇ ਕਹਿ ਬੁਝਾਰ ਤੂ ਬੁਝਾ ਡੂਰਾ ਨਾ ਕਹਿ ਆ ਤਾਂ ਸਮਝਾ ਪੂਰਾ ਕਹਿ ਵੀ ਸੰਪਾਦ ਗਾਵੇ ਤੂੰ ਯਤਨ ਕਰੈ ਤਾਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਾਰ ਪਵਨ ਨਹੀਂ ਹੋ ਤਉ ਹਾਸ ਗਵਨ ਕਰ ਤਾਰ ਕਾਰਣਾ ਮੈਂ ਦੀਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰੈ ਸੰਗ

ਚਰਨ ਮਿਥਿਆ ਸ੍ਰਵਨ ਕਰਨ ਦਾ ਸੁਣੇ ਮਿਥਿਆ ਹਸਤ ਪਰ ਦਰਭ ਕਵ ਹਿਰ ਹੈ ਮਿਥਿਆ ਨੇਤਰ ਉਪੇਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਕਥਾ ਮਿਥਿਆ ਮਨ ਪਰ ਲੋ ਰੂਪਾ ਮਿਥਿਆ ਤਾਨ ਪਰ ਉਪਕਾਰ ਮਿਥਿਆ ਬਹਿਲੇਤ ਵਿਕਾਰ ਬੇਨ ਬੁਗਜੀ ਮਿਥਿਆ ਸਭ ਭਇ ਸਫਲ ਦੇਹ ਨਾਨਕ ਹਰ ਹਰ ਨਾਮ ਰਾਇ ਬਿਰਤ ਸਾਗਤ ਪਿਆਰ ਜਸਾਜ ਬਿਨਾ ਕਹਿ ਹੋਵਤ ਸੂਚਾ ਬਿਰਥ ਨਾਮ ਬਿਨਾ ਤਨ ਅੰਧ ਮੁਖਾਵਤਾ ਕਾ ਦੁਰਗੰਧ ਬਿਨ ਸਿਮਰਨ ਦਿਨ ਰਾਇਨ ਬ੍ਰਥਾ ਬਿਹਾਈ ਮੇਘ ਬਿਨਾ ਜੋ ਖਿਤ ਜਾਏ ਗੋਬਿੰਦ ਭਜਨ ਬਿਨ ਬ੍ਰਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾਮ ਤਾਨ ਤਾਨ ਦੀਏ ਜਾਨ ਜਿਹ ਘਾਟ ਵਸੁ ਹਰ ਨਾਮ ਨਾਨਕ ਤੱਕ ਵਰ ਵਰ ਜਾਉ ਰਹਿਤੇ ਔਰ ਕਾ ਸ਼ਬਰ ਕੁਮਾਵਤ ਮਾਨ ਪ੍ਰੀਤ ਮੁਖਮ ਗਣ ਰਾਵਤ ਜਾਨਨ ਹਰ ਪ੍ਰਭੂ ਪਰ ਬੀਨ ਬਾਹਰ ਬਿਹਨਾ ਕਾਹੂ ਬੀਨ

ਬੇਰਾ ਕਹਿ ਦੂ ਜਨਾਬ ਕਹਿ ਜਾਗ ਨੇਰਾ ਉਹ ਪਾਵ ਸਿਆ ਨੂੰ ਸਕਲ ਤੇ ਰਹਿਤ ਸਭ ਕਹ ਜਾਣਿਆ ਤੂੰ ਕਿ ਰਹਿਤ ਜਹ ਪਾਵਿਤ ਹਲੈ ਲੜ ਲਾਈ ਥਾਨ ਥਨਾਂਤਰ ਰਹਿਆ ਸਮਾਇ ਸੋ ਸੇਵਕ ਜਹ ਕਿਰਪਾ ਕਰੀ ਨਿਮਖ ਨਿਮਖ ਜਮ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜੈ ਹਮੇਵ ਨਾਨਕ ਪ੍ਰਭ ਸਰਨ ਆਇਆ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਕਤੀ ਹਮਰਤ ਖਾਹੀ ਦੁ ਠਾਕੁਰ ਕਰ ਕੁਮਾਰ ਮਹਿ ਜਿਹ ਪ੍ਰਸਾਦ ਸੁਗੰਧ ਤੋ ਤਨ ਲਾਵੇ ਤਿਸ ਕਰ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਵਸਾ ਸੁਖ ਮੰਦਰ ਤਿਸਾ ਧਿਆਇ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਿਹ ਸੰਘ ਸੁਖ ਵਸਨਾਟ ਪਹਿਰ ਸਿਮਰਤ ਸਰਸਨ ਜਿਹ ਪ੍ਰਸਾਦ ਰੰਗ ਰਾਹ ਗੁਣ ਨਾਨਕ ਸਦਾ ਧਿਆਈ ਹੈ ਧਿਆਨ ਯੋਗ ਜਿਹ ਪ੍ਰਸਾਦ ਪਾਠ ਕੁਟੰਬਰ ਹੰਡਾਵੇ ਸਹਿਤਿਆ ਕਦਲਵਾ ਜ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਕਰਤਾ ਕ ਜਹ ਗਾਵੀ ਜੈ ਜ ਪ੍ਰਸਾਦ ਤੁਜ ਸਭ ਕੋ ਵਾ ਨਮਤਾ ਕੋ ਜ ਸਰਹਨ ਬਖਨ ਜ ਪ੍ਰਸਾਦ ਤਿਰੁ ਰਹਿਤਾ ਧਰਮਾਂ ਸਦਾ ਧਿਆਈ ਕੁਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵੇ ਨਾਨਕ ਪਾਦ ਸਿੱਧ ਕਰ ਜਾਵੇ ਜ ਪ੍ਰਸਾਦ ਆਰੋਗ ਕੰਚਨ ਦੇਹਿ ਲਿਵ ਲਾਵੇ ਤਿਸਨਾਮ ਸਨੇਹ ਉਂਜੇ ਪ੍ਰਸਾਦ ਤਿਰਉ ਲਾ ਰਹਿ ਤੁਮ ਮਨ ਸੁਖ ਪਾਵੇ ਹਰ ਹਰ ਜਹ ਕਹਿਤ ਜ ਪ੍ਰਸਾਦ ਤਿਰ ਸਗਲ ਛਤਰ ਢਾਕੁਮਾ

ਜੋ ਸੁਨੇਹ ਕਰਨ ਰਾਧ ਜੋ ਪ੍ਰਸਾਦ ਵੇਖ ਵੀ ਸਮਾਜ ਜੋ ਪ੍ਰਸਾਦ ਬੋਲਿਆ ਅੰਮ੍ਰਿਤ ਰਸਨ ਜੋ ਪ੍ਰਸਾਦ ਸੁਖ ਸਹਿਜ ਬਸਨ ਜੋ ਪ੍ਰਸਾਦ ਹਸਤ ਕਰ ਚਲਹਿ ਜੋ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਕਰਮ ਗਤ ਪਾਵੇ ਜੋ ਪ੍ਰਸਾਦ ਸੁਖ ਸਹਿਜ ਸਮਾਵ ਹੈ ਸਭ ਰੋਗ ਜਾਗੁਰ ਕਤ ਲਾਗ ਗੁਰ ਪ੍ਰਸਾਦ ਨਾਨੂ ਜਾਗੋ ਜੋ ਪ੍ਰਸਾਦ ਪ੍ਰਗਟ ਸੰਸਾਰ ਤਿਹਰਾ ਕੰਬੂਰ ਨਾਮ ਅਨਪਸਾਰ ਜੋ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜਿਹ ਪ੍ਰਸਾਦ ਤਿਰ ਕਾਰਜ ਪੂਰੇ ਤਸਾ ਜਾਨ ਮਨ ਸਤਾ

ਉਹਦਾ ਕੂਜਨ ਲੇਪ ਬ੍ਰਹਮ ਗਿਆਨੀ ਕਹਿ ਗੁਣਾ ਉਹਨਾਂ ਨੂੰ ਜਿਉਂ ਪਾਵਕ ਸਹਿ ਸੁਭਾਅ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿਮੈਣ ਨਾ ਲਾਗ ਜਰਾ ਬ੍ਰਹਮ ਗਿਆਨ ਕਮਾਨ ਹੋਏ ਪ੍ਰਕਾਸ਼ ਜੈ ਤਾਰੂ ਪ੍ਰਾਕਾਸ਼ ਬ੍ਰਹਮ ਗਿਆਨ ਕਮੇਦਰ ਸਤਰ ਸਮਾਨ ਬ੍ਰਹਮ ਗਿਆਨ ਕਨਾ

ਪ੍ਰਕਾਸ਼ ਗੁਰਾਂ ਨਾ ਭਇਆ ਬ੍ਰਹਮ ਗਿਆਨ ਸਦਾ ਸਾਮਦਰਸੀ ਬ੍ਰਹਮ ਗਿਆਨ ਕੇ ਦ੍ਰਿਸ਼ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕਰਨ ਮਲਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਹੈ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਨ ਬਿਨਾਹ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰੋ ਮਾਹ ਬ੍ਰਹਮ ਗਿਆਨ ਕਨ ਤੰਦਾ ਬ੍ਰਹਮ ਗਿਆਨ ਤੇ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਇ ਸੋ ਪਰਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਰ ਵਧਾ ਨਾਨ ਬ੍ਰਹਮ ਗਿਆਨ ਜਪ ਪੈ ਸਗਰ ਸੰਸਾਰ ਬ੍ਰਹਮ ਗਿਆਨ ਕਾ ਏਕਾਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੋਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸੈਨ ਵਾਹਨ ਬ੍ਰਹਮ ਗਿਆਨ ਕਨਹ ਬਿਨਾਹ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਏਕ ਸੰਗੀਤਾ

ਨਾਮ ਸਾਧ ਸੰਗ ਪਾਪਾ ਮਨ ਹੋਵੇ ਤੇ ਭਗਵਤ ਕੀ ਮਾਤ ਤੂੰ ਤੁਮ ਹੋਵੇ ਭਗਵੰਤ ਕੀ ਟਹਿਲ ਕਰੈ ਨਿਯਤਨ ਗੀਤ ਮਨ ਤਨ ਹਰਿ ਭਾਵੈ ਬਿਸਨ ਪ੍ਰੀਤ ਹਰਿ ਕੇ ਚਨ ਹਿਰਦੈ ਵਸੈ ਨਾਨਕ ਹੈ ਭਗਵਤਿ ਭਗਵੰਤ ਕਉ ਪਾਵੈ ਸੁ ਪੰਡਿਤ ਜੋ ਮਨ ਪ੍ਰਭੁਤ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਸ ਪੀਵਾਸ ਪੰਡਿਤ ਕਾ ਉਪਦੇਸ ਜਾਗ ਜੀਵ ਹਰਿ ਕੀ ਕਥਾ ਹਿਰਦੈ ਵਸੈ ਸੁ ਪੰਡਿਤ ਫਿਰ ਜੋ ਨਾ ਵੀ ਪ੍ਰਾਨ ਸਮਰਤ ਪੂਜਾ ਮੁਗੁਰ ਸੁਖ ਵਹਿ ਜਾਣੈ ਸੂਰਜ ਹਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼।

ਕਲਿਆਣ ਰੂ ਮੰਗਲ ਗੁਣ ਕਾਮ ਕਾਹੂ ਜੁਗਤ ਕੇ ਦਾਨਾ ਪਾਈਆ ਧਰਮ ਨਾਨਕ ਤਿਹ ਮੇਰਾ ਜਸ ਰਿਖਿਆ ਤੁਰ ਕਰਮ ਜਿਸ ਕਮਾਨ ਪਾਰ ਬ੍ਰਹਮ ਕਰਨ ਵਾਹ ਤਿਸ ਕਨਾ ਸਤ ਰਾਮ ਦਾ ਸਾ ਤੁਮ ਰਾਮ ਦਿਖ ਨਦਰਿਆ ਦਾਤ ਸੰਦਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਸ ਦੁਰਗਹਿ ਪ੍ਰਵਾਨ ਬਿਨੰਦ ਆਖਵਾਬ ਕਿਰਪਾ ਕਰਤ ਆਖ ਸਭ ਸੋਝੀ ਪਰ ਸਗਲ ਸੰਗ ਆਤਮ ਉਦਾਸ ਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਸੋ ਕਹਾਵੈ ਤੈ ਸਾ ਹਰਕ ਤੈ ਸਾ ਉਸ ਸੋਕ ਸਦਾ ਆਨੰਦ ਤਹਿ ਨਿਉਤ ਹੈ ਸਵਰਨ ਤੈ ਸੀ ਉਸ ਮਾਟੀ ਤਸ ਅੰਮ੍ਰਿਤ

ਸਦਾ ਸਦਾ ਸਦਾ ਦਿਆਰ ਸਿਮ ਸਿਮਦਾਨ ਪੈ ਨਿਹਾਰ ਸਲੋਕ ਉਸਤਤ ਕਰਿਹਾਨੀ ਗਜਾਨੰਦ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹ ਵੇਦਾਂਤ ਪ੍ਰਕਾਰ ਅਸਪਤਿ ਕਈ ਕੋਟ ਹੋਏ ਪੂਜਾ ਹਰਿ ਕਈ ਕੋਟ ਆਚਾਰ ਵਿਆਹ ਹਰਿ ਕਈ ਕੋਟ ਵੈਦ ਉਤਵਾਸੀ ਕਈ ਕੋਟ ਵਨ ਬ੍ਰਹਮ ਉਦਾਸੀ ਕਈ ਕੋਟ ਵੇਦ ਕਿਸੁਰ ਅਤੇ ਕਈ ਕੋਟ ਤਪੀ ਸਰੋ ਅਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾ ਵਿਚਾਰ ਕਈ ਕੁੰਡਾਵਤਾਨਾਵਤਿਆ ਨਾਨਕ ਕਰਤੀ ਕੰਧ ਨਾ ਪਾਵ ਕਈ ਕੋਟ ਪਿਆ ਅਭਿਮਾਨੀ ਕਈ ਕੋਟ ਅੰਧ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਕੋਰ ਕਈ ਕੋਟ ਪਰ ਦਰਭ ਕਰ ਹੈ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾਇਆ ਸ਼ਰਮ ਵਾਹਿ ਕਈ ਕੋਟ ਪਰਦੇਹ ਕਰਮ

ਸ੍ਰੀ ਗੁਰੂ ਨਾਮ ਗੁਣ ਗਾਵੇ ਆਤਮਰਾ ਸੁਖ ਸਹਿਜ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਕੋਈ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਕਹਿ ਦੂਸਰ ਨਾਹੀ ਕੋਏ ਨਾਨਕ ਬਲਹਾਰ ਨਾ ਜਾਲ ਥਰਮਾਹੀ ਕਰ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਪਾਵੇ ਸੋਈ ਹੋਗ ਖੇਨਵੈ ਥਾਪ ਉਥਾਪ ਨਾਰੰਦ ਨਹੀਂ ਕਿਸੇ ਪਾਰਾ ਵਾਰ ਹੁਕਮੇ ਤਾਰ ਤਾਰ ਰਹਾਵੇ ਹੁਕਮੇ ਬਜਾ ਹੁਕਮ ਸਮਾਵੇ ਹੁਕਮੇ ਉਜਨੀਚ ਵਿਆਹ ਹਰ ਹੁਕਮ ਕਰੰਗ ਪ੍ਰਕਾਰ ਕਰ ਦੇਖਾ ਆਪਣੀ ਵਡਿਆ ਨਾਨਕ ਸਾਹਿਬ ਰਹੇ ਸਮਾਈ

ਬਣਾਇਆ ਸੋ ਪਰ ਪਿੱਤਰਤਾ ਕੋਈ ਬਣਾਇਆ ਸਭ ਤਿਆਰ ਜਾਣਾ ਬਲਵੰਦ ਖੇਡਵਾ ਹੋਏ ਜਾ ਬਸਵੰਤ ਕਹਿਣਾ ਬਦਾ ਅਹੰਕਾਰੀ ਧਰਮ ਰਾਏ ਤਸਕਰੇ ਖੁਆਰੇ ਗੁਰੂ ਪ੍ਰਸਾਦ ਜਾ ਕੋ ਮਟਿਆ ਬਮਾਨਸ ਕੋ ਜਾ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੀ ਸਰਾਮ ਪਾਵੇ ਸਕਲੇ ਫਿਰ ਥਾਰੇ ਅਨੁਕ ਤਪੱਸਿਆ ਕਰੇ ਅਹੰਕਾਰ ਨਰਕ ਸਰੂ ਫਿਰ ਫਿਰੇ ਅਵਤਾਰ ਅਨੁਕ

ਸਰਵ ਸੁਖ ਵਿਵੜ ਭਾਗੀ ਕਾ ਸਭ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਨ ਕਰਨ ਹਾਰ, ਜਿਸ ਕਾ ਹਾਥ ਕਹ ਵਿਚਾਰ, ਜੈਸੇ ਦ੍ਰਿਸ਼ਟ ਕਰੇ ਤੈਸਾ ਹੋਇਆ। ਆਪੇ ਆਪ ਆਪ ਪ੍ਰਾਪਤ ਹੋਏ, ਜੋ ਕਿਸ਼ਕੀ ਨੋ ਸਭ ਨਾਰੰਗ ਸਭ ਤੇ ਦੂਰ ਸਭ ਹੋ ਕੇ ਸੰਗ ਬੁਝ ਜਾਇ। ਦੇਖਿਆ ਕਰ ਬਵੇਕ, ਆਪ ਹੈ ਇੱਕ, ਆਪ ਹੈ ਨੀ ਕੁਮਾਰਾ ਨਵਿਨ ਸਾਹਿਬ ਨਾ ਜਾਇ। ਨਾਨਕ ਸਾਧ ਹੀ ਰਹੇ ਸਮਾਇਆ, ਆਪ ਉਪਦੇਸ਼ ਸਾਹਿਬ ਸਮਝਿਆ। ਆਪ ਆਪ ਰਜਾ ਸਭ ਕਾ ਸਾਥ, ਆਪ ਕੀ ਨੂੰ ਆਪ ਨੇ ਵਿਸਥਾਰ। ਸਭ ਕਾਸ਼ ਉਸ ਕਾਹੁ ਕਰਨ ਆਰ, ਉਸ ਤੇ ਬਿਨ ਕਹ ਹੋ ਕਿਸ ਹੋਏ। ਥਾਂ ਥਰਾਂ ਤਰੀਕਾ ਸੋਏ, ਆਪਣੇ ਚਲ ਤੇ ਆਪ ਕਰਨ ਹਾਰ। ਕੌਤ ਕਰ ਰੰਗ ਆਪ ਆਰ, ਮਨ ਮਹਿ ਮਨ ਆਪਣੇ ਮਹਿ, ਨਾਨਕ ਕਹਿਣਾ ਜਾਇ। ਸਾਥ ਸਾਥ ਸਾਥ

ਕਟ ਕਟ ਸੁਣੇ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕਿ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਰਾਸ਼ਟਰਪਤੀ ਸੰਤ ਕਾ ਦੁੱਖ ਨਾਰ ਜਗੜ ਸੰਤ ਕਾ ਦੁੱਖ ਜਾਵਦੇ ਨਹੀਂ ਛੋਟਾ ਸੰਤ ਕਾ ਦੁੱਖ ਨਰ ਸੁਖ ਸਭ ਜਾਇ ਸੰਤ ਕਾ ਦੁੱਖ ਨਰਕ ਮਹਿ ਪਾਈ ਸੰਤ ਕਾ ਦੁੱਖ ਨ ਮਾਤ ਹੋਈ ਮਲੀਨ ਸੰਤ ਕਾ ਦੁੱਖ ਸਵਾਦਹੀਨ ਸੰਤ ਕਾ ਅਤੀ ਕੋਰਾ ਖਾਨਾ ਕੋਇ ਸੰਤ ਕਾ ਦੁੱਖ ਸੰਤ ਪ੍ਰਸ਼ਟ ਹੋਏ ਸੰਤ ਕਿਰਪਾ ਕਿਰਪਾ ਜੀ ਕਰਾ ਨਾਨਕ ਸੰਤ ਹੰਗ ਨੰਦ ਕਬੀਰ ਤਾਰਾ ਸੰਤ ਕਾ ਦੁੱਖ ਦੇਵ।

ਸਕੁਤ ਹੀ ਆ। ਆਪਣਾ ਕੀ ਲਾਭ ਕਰਨ ਯਾਰ ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰਦਾ ਸਭ ਨਾਮ ਦੀ ਵਡ ਪਾਵੀ। ਨਾਨਕ ਜਨ ਸਿਰ ਸਲੋਕਤਾ ਜਹੋ ਸਿਆਨ ਸੁਰ ਜਨ ਸਿਮਰਹੋ ਹਰ ਹਰ ਆਈ ਏਕ ਸਹਰ ਮਨ ਰੱਖੋ। ਨਾਨਕ ਦੂਹ ਕਰਮ ਪਾਵ ਜਾਏਪਤੀ ਮਾਇ ਨੁਖ ਕੀ ਟੇਕ ਬ੍ਰਿਥ ਸਭ ਜਾਨ ਦੇਵਨ ਕਹੀ ਕਾ ਭਗਵਾਨ ਅਧਿਆ ਰਹਿ ਆ ਗਾਈ। ਵਾਹਨ ਤਰਸਨ ਲਾ ਗਿਆ ਮਾਰ ਰੱਖਿ ਕੁਆ ਮਾਂ ਨੁ ਕਹਿ ਕਿਸ਼ਨਾ ਹਾਥ ਤਿਸਕਾ ਕੰਬੂਜ ਸੁਖੇ ਤਿਸਕਾ ਨਵਰਾ ਕੰਠ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਡਗ ਕੋਈ ਉਸਤਤ ਮਾਨ ਮਹਿਕਾਰ ਨਿਰੰਕਾਰ ਕਰਮਨ ਵਿਰੇ ਸਤ ਵਿਵਹਾਰ ਨਿਰਮਲ ਰਸਨ ਅੰਮ੍ਰਿਤ ਪੀਓ ਸਦਾ।

ਹਰਿ ਕਥਾ ਹਰਿ ਤਰਕ ਨਾਨਕ ਪੂਜਨ ਮੱਥਾ ਬਿੜੁ ਭਾਗਿ ਤੀਏ ਜਾਨ ਜਗ ਮਾਹਿ ਸਦਾ ਸਦਾਰਕ ਗੁਣ ਗਾਹੀ ਰਾਮ ਨਾਮ ਜੋ ਕਰਹਿ ਵਿਚਾਰ ਸੇ ਤਨਵੰਦ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰਿ ਮੁਖੀ ਸਦਾ ਸਦਾ ਜਾਨ ਹੁੰਦੀ ਸੁਖੀ ਕੋਈ ਕਹਿ ਪੁਛਾ ਨ ਕੇ ਤੋਤ ਕੀ ਉਹ ਸੋਜੀ ਜਾਨ ਨਾਮ ਸੰਗ ਜਿ ਕਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਨੇ ਗੁਰੂ ਪ੍ਰਸਾਦ ਆਪਣਾ ਸੋਜਾਇ ਦੁਖ ਜਨ ਤ੍ਰਿਸ਼ਨਾ ਬੋਲ ਜਾਇ ਸਾਧ ਸੰਗ ਹਰਿ ਹਰਿ ਜਹ ਕਹਿਤ ਸਰਵ ਰੋਗ ਤੇ ਉਹ ਹਰਿ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਵਖਿਆ ਅਨਗ੍ਰਸਤ ਮੈਂ ਸੋਈ ਨਿਰਵੈ ਅਨੇਕ ਉਪਰ ਜਿਹ ਜਨ ਕੀ ਆਸਾ ਤਿਸ ਗੜ ਕੇ ਜਮ ਗੁਫਾਸ ਅਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤੇ ਸਹ ਨਾ ਲਾਗਹ ਦੂਖ ਜਿਸ ਕਉ ਹਰਿ ਪ੍ਰਭ ਮਨ ਚੇਤਿਆ ਵੈ ਸੋ ਸੰਤ ਸੁਹੇਲਾ ਨਿਮਲਾ

ਮੁਕਤੀ ਪ੍ਰਾਪੀ ਅੰਨ ਅਤੇ ਸਿਹ ਬੁਝਾਏ ਨਾਨਕਾ ਜੋ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਾਪ ਮਨ ਮਹਰਾ ਕੁਮਾਨ ਦੁਖੀ ਤਿਆਗ ਦਿਸਦੇ ਪਰ ਨਾਹੀ ਕਿਛ ਕੋਏ ਸਰੂ ਨਰੰਤਰੀ ਕੁਸੋਆ ਬੀਬੀ ਅੰਦਾ ਪਿਤਾ ਨਗਹਿਰ ਗੰਭੀਰ ਗਿਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਯਾਰ ਬਖਸੰਦ ਸਾਤਰਿਕ ਚਨ ਪਾਵ ਨਾਨਕਾ ਮਨ ਇਹ ਅਨਰਾ ਮਨ ਸਭ ਪੂਰਨ ਸਰਨਾ ਯੋਗ ਜੋ ਕਰ ਪਾਇਆ ਸੋ ਯੋਗ ਹਰਨ ਕਰਨ ਜਾ ਕੇ ਨੇਤਰ ਪੂਰਤ ਕਮਨ ਤਰਨਾ ਜਾਣਿਆ ਹੋਰ ਅਨੰਦ ਰੂਪ ਮੰਗਲ ਸਾਧ ਜਾ ਕੇ ਸਰਵ ਥੋਕ ਸੁਨਿਹ ਕਰਤਾ ਕੇ ਰਾਜ ਮਹਾਰਾਜ ਯੋਗ ਮਹਿ ਜੋਗਿ ਤਾਪ ਮਹਿ ਤਪਿ ਸਰਗ੍ਰਸਤ ਮਹਿ ਭੋਗੀ ਤਿਆਈ ਤਿਆਇ ਭਗਤ ਸੁਖ ਪਾਇਆ ਨਾਨਕ ਤਿਹ ਪੁਰਖਾ ਕਨਾਨ ਤਨ ਪਾਇਆ ਜਾ ਕੇ ਲੀਲਾ ਕੀ ਮਿਤ ਨਾਹ ਸਕਲ ਦੀਵਾਰਿ ਅਵਗਾਹੀ ਪਿਤਾ ਕਾ ਜਨਮ ਕੇ ਜਾਣਾ ਪੂਤ ਸਗਲ ਪੁਰੇ ਆਪਣਾ ਸੂਤ ਸਮਾਤ ਗਿਆਨ ਧਿਆਨ ਜੀ ਨੰਦੀ ਜਾਂਦਾ ਨਾਮ ਧਿਆਵੇ ਹਸੀ ਦੇਹ ਗੁਣ ਮਹਿ ਜਾ ਕੋ ਪਰਮਾਏ ਜਨਮ ਵਰ ਫਿਰਾਵੇ ਜਾਇ ਉਜਨੀ ਜੈ ਤਿਸ ਕੇ ਸਥਾਨ ਜੈਸਾ ਜਨਾਵੇ ਦਸ ਨਾਨਕ ਜਾਨ ਨਾਨਾ ਰੂਪ

ਅਰਥ ਜਾਨ ਰਹੀ ਗੁਰ ਕੈ ਵਚਨ ਪਦਾਰਥ ਲਹੀ ਹੋਏ ਦਾਤੀ ਦੁੱਖ ਘਟਨਾਰ ਜਾ ਕਰ ਸੰਗ ਤਰਾ ਸੰਸਾਰ ਜਨਕਾ ਸਿਵਕ ਸੋਵੜ ਭਾਗ ਜਨਕਾ ਸੰਗੀ ਕਲੇਵ ਲਾਗ ਗੁਣ ਗੋਬਿਦ ਕੀਰਤਨ ਜਨਕਾ ਗੁਰਪ੍ਰਸਾਦ ਨਾਨਕ ਖਲੁ ਪਾਵੈ ਸਲੋਕ ਆਦਿ ਸਚ ਜੁਗਾਦਿ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ ਚਰਨ ਸਤਿ ਸਤਿ ਪ੍ਰਸਨਾਰ ਪੂਜਾ ਸਤਿ ਸਤਿ ਸਿਵਦਾਰ ਦਰਸ਼ਨ ਸਤਿ ਸਤਿ ਪਿਖਨਾਰ ਨਾਮ ਸਤਿ ਸਤਿ ਤਿਆਵਨਾਰਾਵ ਸਤਿ ਸਤਿ ਸਵਤਾਰੀ ਆਪੀ ਗੁਣ ਆਪੀ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰ ਸਤ ਸਤ ਜਸ ਸੰਤਾ ਬਜਨਾਰ ਕੋ ਸਤ ਸਭੇ ਨਾਮ ਸਤ ਸਤ ਪ੍ਰਭ ਸਤ ਸਤ ਸਰੂਪ ਰਦਾ ਜਨ ਮਾਨਿਆ ਕਰਨ ਕਰਾਵਨ ਤਿਨ ਗੁਰੂ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਤੁਹਾਨੂੰ ਪ੍ਰਗਟਾਇਆ ਪੈ ਤੇ ਨਿਰਪਾ ਹੋਈ ਵਸਾਨਾ ਜਹ ਤੇ ਉਪਜੈ ਤੁਮੈ ਸਮਾਨਾ ਬਸ ਮਹਿਲ ਬਸ ਕਢਾਈ ਤਾ ਕੋ ਪੇਨ ਨਾ ਕਹਿ ਨਾ ਜਾਏ ਬੂਜਾ ਬੂਜਨਾਰ ਬਬੀਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਅਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਨ ਹਰਾ ਸੇਵਕ ਰਖਣ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰਾ ਨਾਰਨ ਸੋ ਸੇਵਕ ਸਾਸ ਸਾਸ ਸੰਭਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਸਰ ਪਰ ਰੱਖ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਏ ਆਪਣੇ ਸੇਵਕ ਆਪ ਪਾਤ ਰੱਖ ਤਾਗਿਆਤਮਿਤ ਕੋਈ ਨਾ ਲਾਖ ਹੈ ਪ੍ਰਭ ਕੇ ਸੇਵਕ ਕਾ ਕੂ ਨਾਮ ਪਾਹੁ ਚੈ ਪ੍ਰਭ ਸੇਵਕ ਉਚਿਤ ਉਚਿਤ ਜੋ

ਆਪਣੇ ਸਿਮਰਹਿ ਸਮਾਏ ਜੋ ਹੋਵੈ ਹੋਵੋ ਦਸੋ ਜਾਣੈ ਪ੍ਰਭ ਆਪਣੇ ਕਾਕੁ ਪਛਾਣੈ ਤਿਸ ਕੀ ਮਹਿਮਾ ਕਾਨ ਬਖਾ ਨਵ ਦਸ ਕਾ ਗੁਣ ਕਹੀ ਕਨਾ ਜਾਣੁ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੁ ਨਾਨਕ ਸੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੀਹ ਮਨ ਤਨ ਆਪਣਾ ਤਿਨ ਜਾਣ ਦੀਹ ਜਿਨ ਜਾਣ ਆਪਣਾ ਪ੍ਰਭੂ ਸਦਾ ਸੋ ਜਾਣ ਸਰਤ ਹੋ ਕਾ ਦਾਦਾ ਤੁਕੀ ਸਰਨ ਸਰਸ ਹੋ ਪਾਵਹਿ ਤਿਸ ਕਾ ਤਰਸ ਸਭ ਪਾਵ ਮਿਟਾਵਹਿ ਅਵਰ ਸਿਆਨ ਸਭ ਵਿਛਾੜ ਤਿਸ ਜਨ ਕੇ ਤੁਸੀਂ ਵਾਲਾ ਗਾਵਨ ਜਾਣ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਾਧੁ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕਾ ਸੰਗ ਸਿੱਖ ਉਦਰਾਇ ਨਾਨਕ ਹਰਿ ਗੁਣ ਗਾਵੇ ਪਦੀ ਸਾਧੁ ਪੁਰਖ ਸੇ ਕੀ ਕਰ ਪ੍ਰਤ ਬਾਲ ਸਿਉ ਕਬਰ ਸਦਾ ਦੇ ਆਲ ਸੇ ਕੀ ਗੁਰ ਦੁਰਮਤ ਮਲ ਹਰੇ ਗੁਰ ਬਚਨ ਹਰ ਨਾਮ ਉਚਰੈ ਸਤਿਗੁਰ ਸੇ ਕੇ ਬੰਧਨ ਕਾਟੈ ਗੁਰ ਕਸੇ ਕੋ ਪੁਕਾਰ ਦੇ ਆਟੈ ਸਤਿਗੁਰ ਸੇ ਕੋ ਨਾਮ ਤਾਨ ਦੇ ਗੁਰ ਕਸੇ ਗੁਰ ਪਾਵੀ ਹੀ ਸਤਿਗੁਰ ਸੇ ਕਾ ਹਲਤ ਪਲਤ ਸਵਾਰ

ਬ੍ਰਹਮੀ ਕਹਿ ਆਪਣੇ ਕਹਿ ਪਰਮ ਸਹਿ ਸੋ ਸਿਆਨ ਬੁਲਾਇਆ ਨਾ ਜਾਈਆ ਨਾਨਕਾ ਕਹਿ ਗੁਰਬਟ ਪਾਗਿ ਪਾਈਆ ਸਫਰ ਦਰਸਨ ਉਪੀਖਤ ਪੁਨੀਤ ਪਰ ਸਤ ਚਰਨ ਕਾਤ ਨਿਰਮਦੀਤ ਪੀਠ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰ ਗਹਿ ਕਵਿ ਸੁਨ ਕਰ ਵਚਨ ਕਰਨ ਆਗਾ ਨਿਮਾ ਸੰਤੁ ਖਾਤ ਪਤੀਆ ਨੇ ਪੂਰਾ ਗੁਰਖਿਆ ਜਾ ਕਮ ਅੰਤਰ ਅਮਰਤ ਦ੍ਰਿਸ਼ਟ ਵਿਖਾਵਿ ਸੰਤ ਗੁਣ ਬਿਆੰਤ ਕਿਉਂ ਨਿਹ ਪਾਏ ਨਾਨਕ ਜਿਹ ਪਾਵਿ ਤਹਿ ਮਲਾਈ ਕਾ ਜਿਹ ਪਾਈ ਕੋਸ ਤਦ ਨੇਕ ਸਾਧ ਪੁਰਖ ਪੂਰਨ

ਤਵ ਸੋ ਤਨ ਹਰਿ ਸਿਵਾ ਤੇ ਪਾਵੈ ਜਿਸ ਸੋ ਕਨਤ ਬਾਂਛਾ ਮੇਰ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਬਾ ਕਉ ਕਰਹਿ ਪਰਿਕਰਨ ਸਾ ਸੋ ਬਾ ਪਜ ਹਰਿ ਦੀ ਸਰਣੀ ਅਨਕਿਉ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰਿ ਵਖਤ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨੁ ਦਰਗਹਿ ਪ੍ਰਵਾਨ ਮਨ ਪ੍ਰਭੂ ਤੋ ਹਰਿ ਕਨ ਆਏ ਦਹਿ ਦੇ ਤਵ ਤਵ ਠਹਿ ਤਾ ਕੋ ਬਿਗ ਨ ਲਗ ਪੂਜਾ ਕਰਦਾ ਬਸ ਹਰਿ ਸੋਇ ਕਾਲਤਾ ਤਿਠੰਡ ਹਰਿ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇਆ ਸੁਪਦ ਪਿਆ ਤੁਮ ਪ੍ਰਗਾਹ ਦੇ ਉਦਕਾਰ ਜਾਏ ਬਸ ਅਮਨਾਸੀ ਕਹੁ ਨਾਨਕ ਕਾਟਿ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਵਾਰਾ ਸੁਖਾ ਚੁਕਾ ਚਾ ਆਵਾ ਗਮਨ ਬਿਟੇ ਪ੍ਰਭ ਸੀ ਬਾਬ ਤਿਆਗ ਸਰਮ ਕਰਦੀ ਇਉਂ ਰਤਨ ਜਨਮ ਕਾਹੁ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨ ਕਿਉ ਪਾਵਨ ਛੁਟਨ ਹਾਰੀ ਸਿਮਰ ਸਾਧ ਵੇਦ ਵਿਚਾਰੇ ਹਰਿ ਕੀ ਭਗਤ ਕਰਹੁ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਈ।

ਆਖਿਆ ਸੇ ਜਾਂਤਰ ਪਤਾ ਨਿਪੁੰਨ ਪੁਰਖ ਨੇ ਹੁਲਾਨ ਸੁਭਰ ਪਰੀ ਪ੍ਰੇਮ ਰਾਜ ਸੰਗ ਬਜਾਇ ਚਾਉ ਸਾਧਕ ਸੰਗ ਪਰੀ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਆਨੰਦ ਨਿਵਲਾ ਗੁੜ ਪਾਗ ਜਪਿਆ ਪ੍ਰਭ ਸੋ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨ ਸਾਹ ਪੂਰੀ ਪਏ ਸਤਿਗੁਰ ਦੀ ਨਿਰਮਲ ਮਤ।

ਸਮਾਈ ਸੋ ਕਿਉਂ ਵਿਸਰੈ ਜੀ ਕਾਰਨਾ ਪਰ ਨ ਸੁਖ ਵਿਸਰੈ ਜੀ ਕੀਆ ਜਾ ਨ ਸੁਖ ਵਿਸਰੈ ਜਨ ਸਭ ਕਿਹ ਦੀਆ ਸੁਖ ਵਿਸਰੈ ਜੇ ਜੀਵਨ ਜੀਆ ਸੁਖ ਵਿਸਰੈ ਜੇ ਅਗਨ ਮਹਾਰਾਖ ਗੁਰੂ ਪ੍ਰਸਾਦ ਕੋ ਵੇਲਾ ਲਾਖ ਹੈ ਸੋ ਕਿਉਂ ਵਿਸਰੈ ਜੀ ਵਿਖਤੀ ਕਾਟ ਹੈ ਜਨ ਜਨ ਕਾ ਟੂਟਾ ਕਾਟ ਹੈ ਗੁਰੂ ਪੂਰਾ ਤਾ ਦੇਹਾ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤੇ ਸਾਜਨ ਸੰਤ ਕਰੋ ਇਹੋ ਕਾਮ ਸਾਜਨ ਸੰਤ ਕਰੋ ਇਹੋ ਕਾਮ ਅਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਹਰ ਨਾਮ ਜਪਾਵ ਭਗਤ ਪਾਇ ਤਰਿਓ ਸੰਸਾਰ ਬਿਨ ਭਗਤੀ ਤਨ ਹੋ ਸੀ ਸਾਰ ਸਰਬ ਕਲਿਆਣ ਸੁਖ ਨਿਧਨਾ ਮੂਰਤ ਜਤ ਪਾਇ ਵਿਸਰਾਮ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਕੰਤਾ ਸੁਭ ਜੀ ਪ੍ਰੀਤ ਪ੍ਰੇਮ ਰਹਿ ਚਾਵ ਮੰਤਰ ਅੰਤਰਿ ਸਵਾਵ ਨੇਤਰਾਂ ਉਪੇਖ ਦਰਸ ਸੁਖ ਹੋਇ ਮਨ ਵਿਕਸਾ ਸਾਧ ਚਰਨ ਧੋਏ

ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨ ਹਰ ਆਪਹੀ ਕਵਿ ਅਥਰ ਜਾਂ ਦਸ ਭਗਤਾਂ ਸ੍ਰਿਸ਼ਟੀ ਉਪਾਈ ਆਪਣਾ ਪਾਣ ਲੈ ਸਮਾਜ ਤੁਮ ਤੇ ਬਿਨ ਨਹੀਂ ਕਿਛ ਹੋਇਆ ਬੰਸੂਤ ਸਭ ਜਗਤ ਪੁਰੇ ਜਾਕ ਪ੍ਰਭ ਜੀ ਆਪ ਬੁਝਾਏ ਸਚਨਾਮ ਸੂਈ ਜਨ ਪਾਈ ਸੂ ਸੁੰਦਰ ਸੀ ਤਤ ਕਵਿਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਿ ਦੀਨ ਦਿਆਲ ਅਨਾਥ ਅਨਾਥ ਜਿਸ ਰਾਖਤ ਹੋਇਆ ਨਾ ਮਾਰਾ ਸੁਮੂਆ।

ਨਾਇ ਦੁਸਿਆ ਆਸਨਾ ਬਿਰਤੀ ਜੈ ਸੇਵਕ ਸਿਵਾ ਬਨ ਆਇ ਕੰਬੂਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜਾ ਗੁਰ ਕੇ ਪੈਰੇ।

ਸਵਾਵਾਸ ਪਹਿਰ ਪ੍ਰਾਪੀ ਖਮ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੋਨਾ ਉਪਦੀ ਹਿਰਦਾ ਵਸਾਵ ਮਨ ਇੱਛੇ ਨੈਨ ਫਲ ਪਾਵਾਹੁ ਹਰਤ ਪਲਤ ਦੋਏ ਲਿਹੁ ਸਵਾ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਤ ਸਾਜ ਪ੍ਰੀਖੇ।

ਦੇਵ ਸਸਿਅਰ ਸੂਰ ਨਕਿਆ ਤਰਮਹਿਕ ਬਾਣ ਪ੍ਰਭ ਸਭ ਕਬੂਲੈ ਆਪ ਅਡੂਲ ਨ ਕਬਹੁ ਡੂਲੈ ਸਰਬ ਕਲਾਕਾਰ ਖੇਲ ਖੇਲ ਮੂਲ ਨ ਪਾਈਆ ਗੁਣ ਹੈ ਅਮੂਲ ਸਰਬ ਜੋਤ ਮੈਂ ਜਾਗ ਜੋਤ ਤਾਰਿਹੁ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਥ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਕਾ ਵੇਖਣ ਸਭ ਬ੍ਰਹਮ ਸੰਤ ਜਨਕ ਹਿਰਦੈ ਸਭ ਧਰਮ ਸੰਤ ਜਨਕ ਸੁਨਿਹ ਸੋਭਨ ਸਰਵਿਆਪੀ।

ਸੰਦੇਹ ਸਾਹਿਬ ਮੋਹੇ ਆਪ ਸਾਧ ਕੀਆ ਸਭ ਸਾਥ ਆਪੇ ਤਿਹ ਪ੍ਰਾਪਤੀ ਸਗਲੀ ਉਤਪਾਤ ਆਪ ਸਾਥ ਕੀਆ ਸਭ ਸਾਥ ਤਿਹ ਪ੍ਰਾਪਤੀ ਸਗਲੀ ਉਤਪਾਤ ਤਿਹ ਪਾਵਿਤ।

ਸਾਰਾ ਸਰਵਨੈ ਨਾ ਭਿਖਨਾ ਰਸਕ ਸਮਗਰਿ ਜਗਤ ਨਾ ਪੁੰਜਾ ਸਾਵਿਸਵਨ ਆਵਨ ਜਾ ਨਿਕ ਖੇਲ ਬਣਾਇਆ ਆਗਿਆ ਕਾਰੀ ਕਿਨੇ ਮਾਇਆ ਸਭ ਕਾ ਮਤ ਅਲਿਵ ਤੋਰਾ ਹੈ ਜੋ ਕਿਛ ਕਹਿਣਾ ਸੁ ਆਪ ਹੀ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾਉ ਪਾਵੇ ਤਨ ਸਮਾਏ

ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਿਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ

ਕੋਈ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮਹਿ ਝੋਟਾ ਨਾ ਖਾਏ ਮੰਨੈ ਜਿਨ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਮਾਰ ਠਾਕ ਨਾ ਪਾਏ ਮੰਨੈ ਪਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦੁਰਗੇ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਣੇ ਨਹੀਂ ਸੁਮਾਰ ਧੌਲ ਤਨ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾ।

ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾ ਕਿਸਾ ਲਾਹੇ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆਨਾ ਸੁਹੈ ਪਾਤਾਲਾਂ ਪਾਤਾਲਕ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣਕ ਵਾਤ ਸਹਿ ਸਹਿ ਠਾਰਿਆ ਕਹਿਣਕ ਤੇ ਬਾਸ ਲੋਇਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਿਆ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੁ ਨਾ ਵਿਸਰੇ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਣੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ

ਕੀਤੇ ਅਣਗਿਣਤ ਨਹੀਂ ਵਿਚਾਰ ਕੀਤੇ ਖਾਪਤ ਟਹੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੂਕ ਸਦ ਮਾਰ ਇਹ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਹੋ ਜਾਣੇ ਜੇਤੀਆਂ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਜਿਸਨੂੰ ਬਖਸ਼ੇ ਸਿਫਤ ਸਾ

ਕਥਾ ਕੀਤੇ ਵਾਵਣ ਹਾਰੇ, ਕੀਤੇ ਰਾਗ ਬਰੀ ਸੋ ਕਹੀਨ ਕੀਤੇ ਗਾਵਣ ਹਾਰੇ, ਗਾਵੇ ਤੁਹਨੋ ਪੌਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ, ਗਾਵੇ ਸਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ, ਗਾਵੇ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵੇ ਸਿਸ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਣੀਆਂ ਮਨ ਮੋਹਣ ਸੁਰਗਾਂ ਮਚ ਪਿਆਲੇ, ਗਾਵਨ ਰਤਨੂ ਪਾਏ ਤੇਰੇ 68 ਤੀਰਥ ਨਾਲੇ, ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ, ਸਹੀਤ ਦਿਨੋਂ ਗਾਵੇ ਜੋਧ ਦਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਣ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ।

ਸੀ ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਨਾ ਘਰੋਂ ਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕਰੇ ਵਿਭੂਤ, ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ। ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸਹਿ ਆਦੇਸ਼ ਆਦਨੀ ਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪਨਾਥ ਨਾਥੀ ਸਭ ਜਾ ਕੇ ਰਿਧ ਸਿਧ ਅਵਰਾ ਸਾਧ। ਸੰਜੋਗ ਵਿਜੋਗ ਦੇ ਕਾਰ ਚਲਾਵੇ, ਲੇਖੇ ਆਵੇ ਭਾਗ ਆਦੇਸ਼ ਸਹਿ ਆਦੇਸ਼ ਆਦਨੀ ਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰ

ਅਨਾਹਤ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛੁ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦਿ ਨੀਲ ਅਨਾਦਿ ਦੇ ਨਾਹ ਤੁ ਜੁਗ ਜੁਗ ਏਕੋ ਵੇਸ। ਇੱਕ ਦੂਜੀ ਭਾਉ ਲੱਖ ਹੋਹੇ, ਲੱਖ ਹੋਵੇ ਲੱਖ ਵੀਸ, ਲੱਖ ਲਗੇੜਾ ਆਖੀ ਹੈ ਏਕ ਨਾਮ ਜਗਦੀਸ਼। ਏਕ ਰਾਹੇ ਪਤ ਪੌੜੀਆ, ਚੜੀਐ ਹੋਏ ਇਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਗਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚ ਪਹਿਨੈ ਜੋਰ, ਜੋ ਨਾ ਮੰਗੇ ਨਾ ਜੋਰ, ਜੋਰ ਨਾ ਜੀਵਨ ਮਰਨ, ਜੋਰ ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਰਾਤੀ ਰੁੱਤੀ ਚਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।

ਸਾਣ ਕੱਚ ਪਕਾਈ ਉੱਥੇ ਪਾਏ ਨਾਨੂੰ ਗਿਆ ਜਾਪੇ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਅੱਖ ਹੁਕਰਮ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੈ ਘਾਟ ਤੁਪੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਆਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕੰਤ ਨਾਨਤ ਗਿਆਨ ਖੰਡਮੈ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜ ਚ ਘੜੀਏ ਬਹੁਤ ਨੂੰ ਤਾਂ ਆਖੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਕਿੱਥੇ ਘੜੀਏ ਸੁਰਤ ਮਤ ਮਨ ਬੋਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ।

ਥਾਪ ਆਦਿ ਵਿਨਾਦ ਮੁਰ ਥਾਪਿਉ ਸਭ ਹੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸੁਰਚਿਉ ਸੁਯੰਗ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੂ ਭਰਮ ਰਹਿਤ ਅਭੂਤ ਅਲਖ ਅਭੇ ਸੰਗ ਰਾਗ ਨਾਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮੇ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਕ ਸਰਬ ਸ਼ਾਸਤ੍ਰ ਨਾ ਜਾਣਿ ਜੈ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਬਹੁ ਚਿਤ ਮਧੁਭਾਰ ਛੰਦ ਤੈ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਉਪਮਾਨੰਗ ਅਨੁਭਵ ਪ੍ਰਕਾਸ਼ ਨਿਸਦਿਨ ਨਾਸ ਅਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜ ਭਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ ਇੰਦਰਾਨ ਤਿਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨੁਕੂਲ ਤੰਗਿਆ ਪਾ ਅਭੰਗ ਗਾਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤਤੁਤ ਪ੍ਰਚੰਡ ਮਿਤ ਗਤਿ ਆਖੰਡ ਅਲਸੈ ਕਰਮ ਅਦ੍ਰਿਸ਼ਯ ਧਰਮ ਸਰਬਾ ਪ੍ਰਣਾਮ ਡੇਣ ਡਿਡਵਾਡੇ ਚਾਚਰੀ ਛੰਦ ਤ੍ਵੈ ਪ੍ਰਸਾਦ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰਨ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੇਣ ਮਿਤਰੇਣ ਭਰਮੂ ਨਾ ਪਿਤਰੇਣ ਕਰਮ ਨਾ ਕਾਇਆ ਜਨਮ ਨਾ ਜਾਏ ਨਾ ਚਿਤਰੇਣ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀ ਸਹਿਦਿ ਸਹਿ ਦਰਸੈ ਕਰਸੈ ਭਗਵਤੀ ਛੰਦ ਪ੍ਰਸਾਦ ਕਥਤੇ ਕੇ ਆਚਿਜ ਦੇ ਸਹਿ ਕੇ ਆਭਿਜ ਭੇ ਸਹਿ ਕੇ ਆਗੰਜ ਕਰਮੇ ਕਿਆ ਪੰਜ ਪਰਮੈ ਕੇ ਆਭਿਜ ਲੋ ਕਹਿ ਕਹਿ ਆਦਿਤ ਸੋ ਕਹਿ ਕਹਿ ਉਤੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭਾ ਹੈ ਕੇ ਧਰਮੰ ਤੁਝਾ ਹੈ ਕਿਆ ਸੋਕ ਵਰਣੈ ਕੇ ਸਰਬਾ ਆਭਰਣੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹਿਓ ਮਤ ਕਉ ਨਾ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ। ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੁਦਤ ਪੌਣ ਕੇ ਗੌਨ ਕੋ ਜਾਤ ਨਿਵਾਰੀ। ਭਾਰੀ ਪੁਜਾਨ ਕੇ ਭੂਪ ਭਲੀ ਵਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ। ਅੰਤ ਕੌ ਨਾਂਗੇ ਹੀ ਪਾਏ ਪਧਾਰੇ ਜੀਤ ਪਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ। ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜਧਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੀ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਭੋਂਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦੰਦਾਨ ਸੁਸੰਜਮ ਨੇਮ ਅਨੇਕ ਵਿਸਿੱਖ ਹੈ। ਵੇਦ ਪੁਰਾਨ ਕਤੇਵ ਗੁਰਾਨ ਜਮੀਨ ਜਮਾਨ ਸਬਾਨ ਕੇ ਪਿਖ ਹੈ। ਪੌਣ ਆਹਾਰ ਜਤੀ ਧਾਰ ਸਭੈ ਸੁ ਵਿਚਾਰ ਹਜ਼ਾਰ ਕੁ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ ਸੁ ਸਾਜ ਸਨਾ ਦੁਰਜਾਨ ਦਲੇਂਗੇ। ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ। ਤੋਰ ਹਰੀ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਵਲੇਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਵੀਰ ਅਪਾਰ ਵੱਡੇ ਬਿਰਿਆਰ ਆ ਵਿਚਾਰੇ ਸਾਰ ਕੀ ਤਾਰ ਪਛਾਇਆ। ਤੋਰ ਦੇਸ ਮਲੰਦ ਮਵਾਸਨ ਮਾਤਕ ਜਾਨ ਕੇ ਮਾਨ ਮਲਿਆ। ਗਾੜੇ ਗੜਾਨ ਕੇ ਤੋੜਨਾ ਸੁ ਬਾਤ ਨਹੀਂ ਚਕਚਾਰ ਲਵਾਇਆ। ਸਾਹਿਬ ਸ੍ਰੀ ਕੋ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਾਇਆ। ਦਾਨੰ ਦੇ ਫਿਨ ਦਿਨਸਾਚਰ ਭੂਤ ਭਵਿਖ ਭਵਾਨ ਜਪੇਂਗੇ। ਜੀਵ ਜਿਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ। ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕਹਿ ਭਉ ਪੁੰਜ ਖਪੇਂਗੇ। ਸਾਧ ਸਮੂਹ ਪ੍ਰਸੰਨ ਪਰੈ ਜਗ ਸਤਰ ਸਭੈ ਅਵਲੋਕ ਛਪੇਂਗੇ। ਮਾਨ ਨਵਿੰਦਰ ਗਜਨ ਦਿਨ ਰਾਤ ਜੋਤਲ ਕੋ ਰਾਜ ਕਰੇਂਗੇ। ਕੋਟ ਸਨਾਨ ਗਜਾਤ ਗਦਾਨ ਨੇਕ ਸੁੰਬਰ ਸਾਜ ਬਰੇਂਗੇ। ਬ੍ਰਹਮ ਮਹੇਸ਼ਰ ਬਿਸਨ ਸਚੀਵਤ ਅੰਤ ਪਸੇ ਜਿਮ ਪਾਸ ਪਰੇਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਪ੍ਰੇਰਨਾ ਦੇ ਧਰੇਂਗੇ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠੇ ਭਗਤ ਧਿਆਨ ਲਗਾਇਓ। ਨਾ ਹਾਥ ਪੁਰਲੀਏ ਸਾਹ ਸਮੁੰਦਰ ਲੋਕ ਗਏ ਪ੍ਰਲੋਕ ਗਵਾਇਓ। ਬਾਸ ਕਿਉ ਬਖਿਆ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ।

ਅੰਦਰੇ ਲਟਕਾਇਓ, ਕਾਹੂ ਲਿਖਿਓ ਹਰ ਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮ੍ਰਿਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ।

ਕਰਤਾ ਤੇਰੇ ਸਭ ਸਹਿਜ ਦੇਹ ਸੋ ਪਾਵੇ, ਸਦਾ ਸ਼ਬਦ ਸਾਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਿ ਸ਼ਾਨ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਦੁਆ ਸਮਰੱਥ ਕੋਈ ਨਾਹੀਂ, ਕਿਰਪਾ ਕਿਰਪਨ ਵਾਰੀਆ, ਏ ਸੁਨੋ ਹੋਰ ਥਾਉ ਨਾਹੀਂ, ਸਭ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ।

ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ ਹੁਕਮ ਮਨੋ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥ ਹੋ ਅਕਥ ਕਹਾਣੀ।

ਤਾਂ ਮੋਹਣੇ ਤਿੰਨੇ ਕੀਤੀ ਜਿਨ ਠਗੌਲੀ ਪਾਈ ਆ। ਕੁਰਬਾਨ ਕੀਤਾ ਤਿਸੈ ਵਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਏ। ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੋ ਕੁਟੰਬ ਤੂੰ ਜੇ ਦੇਖਦਾ ਚੱਲੇ, ਨਾ ਹੀ ਤੇਰੇ ਨਾਲੇ।

ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ। ਤੂੰ ਸਦਾ ਸੱਚ ਸੰਭਾਲਿਆ ਗਮ ਗੋਚਰਾ ਚਰੰਤ ਨਾ ਪਾਇਆ ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਕੋ ਜਿਸ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੂੰ ਦੁਪਾਈ ਕਵੇਖ ਪਰ ਸੁਣਾਇਆ ਲਵ ਲੋਭ ਅੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਸੁਣੋ ਆਪ ਉੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਹਕੇਰੀ ਵਿਖ ਮਾਰਗ ਚੱਲਣਾ। ਲਾਭ ਲੋਭ ਓਂਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਟਿੱਕੀ ਵਾਲ ਉਨ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦ ਜੀ ਨੇ ਆਪ ਤੇ ਜਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਤਿਆਇਆ ਹਰਤਿਆ, ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸਭਾਈਆ, ਕਹਿਦੇ ਪਵਿੱਤ ਸੁਣਦੇ, ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਤਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿ ਸਹਿ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ ਸਹਿਸੇ ਜੁ ਲੀਣ ਹੈ ਕਿ ਸੰਜਮ, ਧੋਤਾ ਜਾਏ ਮਨ ਧੋਵਹੁ ਸਭ ਲਾਗੁ ਹਰਿ ਸਿਉ ਰਹੁ ਚਿਤ ਲਾਏ, ਕਹਿ ਨਾਨ ਗੁਰਪ੍ਰਸਾਦ ਦੀ ਸਹਿਜ ਉਪਜੇ, ਇਹ ਸਹਿਸਾ ਵਜਾਏ ਜਿਉ ਮੈਲੇ ਬਾਰੋ ਨਿਰਮਲ ਬਾਰੋ, ਨਿਰਮਲ ਜਿਉ ਤਾਂ ਮੈਲੇ ਤਿੰਨ ਜਨਮ ਜੋ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣਹਿ ਨਾਹੀਂ, ਫਿਰਹਿ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੋ ਹਾਰਿਆ, ਜਿਉਂ ਨਿਰਮਲ ਬਾਰੂ ਨਿਰਮਲ ਬਾਰੂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰੁਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ, ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੀ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਹੋ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਤੇ ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੇ, ਗੁਰ ਬਿਨ ਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕਿਆ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਪ ਉਹ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਓ ਸੱਚੀ ਬਾਣੀ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆਸਮਾਓ ਸ਼ਬਦ ਸੇਤੀ ਮਨ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।

ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲਿਮਲਾਇ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰਦੀ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ।

ਪਾਲੀ ਹੈ। ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ, ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਜੈ ਭਾਵ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦ ਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ ਮੁੱਲਾਂ ਪਾਇਆ ਜਾਏ, ਮੁੱਲਾਂ ਪਾਇਆ ਜਾਏ ਕਿਸੈ ਵਿਟੋਂ ਰਹਿ ਲੋਕ ਵਿਲ ਲਾਏ। ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਔਰ ਵਸੈ ਮਨ ਆਏ। ਹਰੇ ਆਪ ਮੁਲਕ ਹੈ ਭਾਗ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ।

ਹਰ ਰਸ ਪਾਏ ਪੱਲੈ ਪੀਏ ਹਰ ਰਸ ਬੌਣਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ।

ਜਿਨ ਜੀਅ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦਿ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤੇਰਾ ਕੀਤਾ ਤੂੰ ਜਗ ਮੈਂ ਆਇਆ।

ਪ੍ਰਸਾਦੀ ਬੂਝਿਆ ਜਾਂ ਵੇਖਾਂ ਹਾਰੀ ਕਹਿਰ ਬਿਨਾਂ ਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲਿਆ ਤੇ ਬਦ੍ਰਿਸ਼ਟ ਹੋਈ ਏ ਸਰਾਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ

ਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਸਲੋਕ ਮਹੱਲਾ ਤੀਜਾ। ਬਿਨ ਨਾਵੇ ਸਭ ਭਰਮ ਦੇ,

ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਾਵਨ ਪੁੱਤਰ ਹੁਕਮਨਾਮੇ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸੰਸਾਰ ਦੇ ਜਿਹੜੇ ਜੀਵ ਹਨ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਮਨੁੱਖਾ ਜਨਮ ਦੇ ਵਿੱਚ ਆ ਕੇ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਨਹੀਂ ਕਰਦੇ ਬਾਣੀ ਦਾ ਸਿਮਰਨ ਨਾ ਕਰਨ ਕਰਕੇ ਬਾਣੀ ਨਾ ਜਪਣ ਕਰਕੇ ਕਰਮ ਵੀ ਕੋਈ ਬਹੁਤੇ ਵਧੀਆ ਨਹੀਂ ਕਰ ਰਹੇ ਕਰਮਾਂ ਦੇ ਵਿੱਚ ਵੀ ਹਉਮੈ ਹੰਕਾਰ ਆਇਆ ਹੋਇਆ ਹੈ। ਪਾਤਸ਼ਾਹ ਕਹਿੰਦੇ ਨੇ ਇੱਕ ਤਾਂ ਬਾਣੀ ਨਹੀਂ ਪੜ੍ਹਦੇ ਤਾਂ ਭਟਕਦੇ ਭਟਕਣਗੇ

ਨੂੰ ਸਰਵਣ ਕਰਦੇ ਨੇ, ਉਸ ਸ਼ਬਦ ਨੂੰ ਫਿਰ ਹਿਰਦੇ ਵਿੱਚ ਵਸਾ ਲੈਂਦੇ ਨੇ। ਉਹ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਕੀ ਹੈ? ਹਿਰਦੇ ਵਿੱਚ ਵਸਾਉਣਾ ਹੈ ਪਹਿਲਾਂ ਤਾਂ ਬਾਣੀ ਪੜ੍ਹਨੀ, ਫਿਰ ਪੜ੍ਹੀ ਹੋਈ ਬਾਣੀ ਨੂੰ ਸੁਣਨਾ ਅਤੇ ਸੁਣ ਕੇ ਮੰਨਣਾ। ਇਹ ਹੈ ਗੁਰਮੁਖ ਅੰਮ੍ਰਿਤ ਪੀਵਣਾ। ਇਹ ਨਹੀਂ ਕਿ ਬਾਣੀ ਪੜ੍ਹ ਵੀ ਲਈ, ਬਾਣੀ ਸੁਣ ਵੀ ਲਈ ਪਰ ਮੰਨੀ ਨਹੀਂ। ਸੁਣਿਆ, ਮੰਨਿਆ, ਮਨ ਕੀਤਾ ਭਾਵ। ਬਾਣੀ ਨੂੰ ਸੁਣਿਆ, ਸੁਣ ਕੇ ਮੰਨਿਆ, ਫਿਰ ਮਨ ਦੇ ਵਿੱਚ ਕੀ ਹੋਇਆ? ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ, ਭਾਵ ਪੈਦਾ ਹੋ ਗਿਆ। ਅੰਤਰਗਤ ਤੀਰਥ ਮਲ ਨਹਾਓ। ਪਾਤਸ਼ਾਹ ਕਹਿੰਦੇ ਨੇ ਨਾਮ ਦੇ, ਨਾਮ ਰੂਪੀ ਤੀਰਥ ਦੇ ਨਾਲ, ਨਾਮ ਰੂਪੀ ਅੰਮ੍ਰਿਤ ਦੇ ਨਾਲ ਮਲ ਮਲ ਕੇ ਨਹਾ ਆਪਣੇ ਆਪ ਨੂੰ, ਇਸ਼ਨਾਨ ਕਰ ਮਲ ਮਲ ਕੇ। ਇਹ ਮਨੁੱਖਾ ਜਨਮ ਮਿਲਿਆ ਹੈ, ਮਨ ਨੂੰ ਵਿਕਾਰਾਂ ਰੂਪੀ ਮੈਲ ਲੱਗੀ ਹੋਈ ਹੈ। ਇਹ ਵਿਕਾਰਾਂ ਰੂਪੀ ਮੈਲ ਨੂੰ ਬਾਣੀ ਰੂਪੀ ਅੰਮ੍ਰਿਤ ਦੇ ਨਾਲ ਮਲ ਮਲ ਕੇ ਧੋਵੇ। ਅਤੇ ਉਹ ਕਿਵੇਂ? ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਫਿਰ ਜਦੋਂ ਮਨ ਪਵਿੱਤਰ ਹੋ ਗਿਆ, ਫਿਰ ਅਗਲੀ ਅਵਸਥਾ ਪਾਤਸ਼ਾਹ ਕਹਿੰਦੇ ਨੇ ਫਿਰ ਤੈਨੂੰ ਗੁਰੂ ਦੇ ਚਰਨਾਂ ਵਿੱਚੋਂ ਬਖਸ਼ਿਸ਼ ਹੋਏਗੀ।

ਹੁਣ ਮਨ ਪਵਿੱਤਰ ਹੋ ਗਿਆ, ਮਨ ਦਾ ਟਿਕਾਓ ਬਣ ਗਿਆ। ਪਾਤਸ਼ਾਹ ਕਹਿੰਦੇ ਨੇ ਹੁਣ ਤੂੰ ਜਾਗੇਗਾ ਤਾਂ ਵੀ ਤੇਰਾ ਮਨ ਟਿਕਿਆ ਰਹੇਗਾ, ਆਨੰਦ ਦੇ ਵਿੱਚ ਰਹੇਗਾ, ਅਤੇ ਜਦੋਂ ਆਰਾਮ ਕਰਨ ਵਾਸਤੇ ਲੇਟੇਗਾ ਤਾਂ ਵੀ ਤੇਰਾ ਮਨ ਟਿਕਿਆ ਰਹੇਗਾ। ਭਾਵ ਹਰ ਵਕਤ ਤੇਰੀ ਜਿਹੜੀ ਸੁਰਤ ਹੈ ਨਾ, ਉਹ ਨਿਰੰਕਾਰ ਦੇ ਚਰਨਾਂ ਨਾਲ ਜੁੜੀ ਰਹੇਗੀ। ਹੁਣ ਸੁਰਤ ਨਿਰੰਕਾਰ ਦੇ ਚਰਨਾਂ ਨਾਲ ਜੁੜੀ ਰਹੇ, ਗੁਰਮੁਖ ਅੰਨ ਦਿਨ ਉਸਤਤ ਹੋਵੇ। ਹਰ ਰੋਜ਼ ਗੁਰਮੁਖ ਹਿਰਦੇ ਉਸ ਪਰਮਾਤਮਾ ਦੀ ਵਡਿਆਈ ਕਰਦੇ ਨੇ ਅਤੇ ਉਸ ਪਰਮਾਤਮਾ ਦੀ ਵਡਿਆਈ ਦੇ ਵਿੱਚ ਹੀ ਜਿਉਂਦੇ ਨੇ। ਹਰ ਰੋਜ਼ ਰਸਨਾ ਮਿਲੀ ਹੈ, ਰਸਨਾ ਦੇ ਨਾਲ ਬਾਣੀ ਪੜ੍ਹਦੇ ਨੇ, ਕੰਨਾਂ ਦੇ ਨਾਲ ਬਾਣੀ ਸੁਣਦੇ ਨੇ, ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਦੇ ਨੇ, ਪੈਰਾਂ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਚੱਲ ਕੇ ਆਉਂਦੇ ਨੇ, ਹੱਥਾਂ ਦੇ ਨਾਲ ਸੇਵਾ ਕਰਦੇ ਨੇ ਅਤੇ ਆਪਣੇ ਮਨੁੱਖਾ ਜਨਮ ਨੂੰ ਸਫਲ ਹੀ ਕਰਦੇ।

ਪਾਤਸ਼ਾਹ ਕਹਿੰਦੇ ਨੇ ਮਨਮੁੱਖ ਭਟਕਦੇ ਰਹਿੰਦੇ ਨੇ, ਮਨਮੁੱਖ ਸਦਾ ਹੀ ਭਟਕਦੇ ਰਹਿੰਦੇ ਨੇ। ਅਤੇ ਭਟਕਣਾ ਇੱਥੇ ਖਤਮ ਨਹੀਂ ਹੁੰਦੀ, ਮਨੁੱਖਾ ਜਨਮ ਦੇ ਵਿੱਚ ਆ ਕੇ ਭਟਕਣਾ ਖਤਮ ਕਰਨੀ ਸੀ, ਉਹ ਹੋਣੀ ਸੀ ਪਰਮਾਤਮਾ ਦੇ ਨਾਮ ਦੇ ਨਾਲ। ਪਰਮਾਤਮਾ ਦਾ ਨਾਮ ਨਹੀਂ ਜਪਿਆ, ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਉਹਨਾਂ ਦਾ ਮਨ ਭਟਕਦਾ ਰਿਹਾ, ਭਟਕਦੇ ਹੋਏ ਮਨ ਨੂੰ ਮੌਤ ਆ ਗਈ ਅਤੇ ਅੱਗੇ 84 ਲੱਖ ਦੀ ਭਟਕਣਾ ਸ਼ੁਰੂ ਹੋ ਗਈ। ਅੰਤਰ ਚਿੰਤਾ ਨੀਂਦ ਨਾ ਸੋ ਗਏ, ਚਿੰਤਾ ਵਾਲੇ ਰੋਗ ਲੱਗ ਗਏ, ਹੁਣ ਆਰਾਮ ਕਰਨ ਵਾਸਤੇ ਲੇਟਦੇ ਨੇ, ਨਾ ਨੀਂਦ ਚੰਗੀ ਤਰ੍ਹਾਂ ਆਉਂਦੀ ਹੈ, ਹਮੇਸ਼ਾ ਹੀ ਚਿੰਤਾ ਵਿੱਚ ਰਹਿੰਦੇ ਨੇ। ਗਿਆਨੀ ਜਾਗੈ ਸਵੈ ਸੁਭਾਏ, ਨਾਨਕ ਨਾਮ ਰਤਿਆਂ ਬਲ ਜਾਓ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ

ਗਾਫਲ ਸੋਇਆ। ਸੋਝੀ ਆ ਗਈ ਮਨੁੱਖਾ ਜਨਮ ਪਰਮਾਤਮਾ ਨੇ ਕਿਉਂ ਦਿੱਤਾ ਹੈ। ਫਿਰ ਉਹ ਜਾਗਦੇ ਨੇ, ਦੁਨਿਆਵੀ ਤੌਰ 'ਤੇ ਵੀ ਜਾਗ ਜਾਂਦੇ ਨੇ, ਆਤਮਕ ਤੌਰ 'ਤੇ ਵੀ ਜਾਗ ਜਾਂਦੇ ਨੇ। ਦੁਨਿਆਵੀ ਤੌਰ 'ਤੇ ਜਾਗਣਾ ਹੈ ਜਿਵੇਂ ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਆਉਂਦੇ, ਆ ਕੇ ਬਾਣੀ ਸਿਮਰਨ ਦੇ ਵਿੱਚ ਜੁੜਦੇ ਹੋ, ਨਿਤਨੇਮ ਦੇ ਵਿੱਚ ਜੁੜਦੇ ਹੋ, ਗੁਰੂ ਦੇ ਚਰਨਾਂ ਦੇ ਵਿੱਚ ਜੁੜਦੇ ਹੋ। ਇਹਨੂੰ ਕਹਿੰਦੇ ਨੇ ਦੁਨਿਆਵੀ ਤੌਰ 'ਤੇ ਜਾਗਣਾ। ਅਤੇ ਆਤਮਕ ਤੌਰ 'ਤੇ ਜਾਗਣਾ ਕੀ ਹੈ? ਸਿਮਰਨ ਦੇ ਵਿੱਚ ਬੈਠਿਆਂ ਬੈਠਿਆਂ ਸੁਰਤ ਨਿਰੰਕਾਰ ਦੇ ਨਾਲ ਜੁੜ ਜਾਣੀ, ਮਨ ਦੀ ਭਟਕਣਾ ਖਤਮ ਹੋ ਜਾਣੀ। ਇਹਨੂੰ ਕਹਿੰਦੇ ਨੇ ਆਤਮਕ ਤੌਰ 'ਤੇ ਜਾਗ। ਆਤਮਾ ਜਾਗ ਗਈ, ਆਤਮਾ ਨੂੰ ਆਤਮਾ ਦੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ। ਨਾਨਕ ਨਾਮ ਰਤਿਆਂ ਵੱਲ ਜਾਓ। ਪਾਤਸ਼ਾਹ ਕਹਿੰਦੇ ਨੇ ਜਿਹੜੇ ਹਿਰਦੇ ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰੱਤੇ ਜਾਂਦੇ ਨੇ, ਉਹਨਾਂ ਤੋਂ ਵਾਰ ਵਾਰ ਕੁਰਬਾਨ। ਪੌੜੀ, ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਸੇ ਹਰ ਨਾਮ ਧਿਆਵੈ ਜੋ ਹਰ ਰਤਿਆ। ਅਸਲ ਵਿੱਚ ਨਾਮ ਕੌਣ ਧਿਆ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਨਜ਼ਰਾਂ ਵਿੱਚ? ਕਿਹੜਾ ਹਿਰਦਾ ਨਾਮ ਜਪ ਰਿਹਾ? ਪਾਤਸ਼ਾਹ ਕਹਿੰਦੇ ਨੇ ਜਿਹੜਾ ਨਾਮ ਜਪਦਿਆਂ ਜਪਦਿਆਂ ਗੁਰੂ ਦੇ ਚਰਨਾਂ ਨਾਲ ਇੱਕ ਮਿੱਕ ਹੋ ਜਾਂਦਾ। ਇਹ ਨਹੀਂ ਕਿ ਰਸਨਾ ਦੇ ਨਾਲ ਨਾਮ ਜਪ ਰਹੇ ਹਾਂ ਅਤੇ ਮਨ ਬਾਹਰ ਹੀ ਘੁੰਮੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰੂ ਦੇ ਚਰਨਾਂ ਦੇ ਵਿੱਚ ਬੈਠਿਆਂ ਬੈਠਿਆਂ ਗੁਰੂ ਦੇ ਚਰਨਾਂ ਦੇ ਵਿੱਚ ਹੀ ਲੀਨ। ਜੇ ਸਿਮਰਨ ਦੇ ਵਿੱਚ ਬੈਠੇ ਹਾਂ ਤਾਂ ਸਿਮਰਨ ਦੇ ਵਿੱਚ ਹੀ ਲੀਨ ਹੋ ਗਿਆ, ਪਤਾ ਹੀ ਨਹੀਂ ਲੱਗਿਆ ਕਦੋਂ ਪੌਣਾ ਘੰਟਾ ਬੀਤ ਗਿਆ। ਜੇ ਹੁਣ ਵਾਰ ਵਾਰ ਘੜੀ ਵੱਲ ਦੇਖੀ ਗਿਆ, ਜੇ 5 ਕੁ ਮਿੰਟ ਰਹਿੰਦੇ ਨੇ, 5 ਹੋਰ ਰਹਿੰਦੇ ਨੇ, 5 ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਹੀਂ। ਸੇ ਹਰ ਨਾਮ ਧਿਆਵੈ ਜੋ ਹਰ ਰਤੇ। ਜਿਹੜੇ ਨਾਮ ਜਪਦੇ ਜਪਦੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ। ਹਰ ਇੱਕ ਧਿਆਵੈ ਇੱਕ, ਇੱਕੋ ਹਰ ਸਤਿਆ। ਪਰਮਾਤਮਾ ਇੱਕ ਹੈ ਅਤੇ ਉਹਨੂੰ ਧਿਆਉਣ ਵਾਲੇ ਵੀ ਉਸ ਪਰਮਾਤਮਾ ਦੇ ਵਿੱਚ ਇੱਕ ਮਿੱਕ ਹੋ ਜਾਂਦੇ, ਉਹਨਾਂ ਦੇ ਮਨ ਦੀ ਅਵਸਥਾ ਬਣ ਜਾਂਦੀ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਉਹ ਪਰਮਾਤਮਾ ਇੱਕ ਹੈ, ਹਰ ਪਾਸੇ ਉਹੀ ਵਰਤ ਰਿਹਾ ਹੈ, ਉਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਰਿਹਾ ਹੈ, ਉਤਪਤੀ ਕਰ ਰਿਹਾ ਹੈ। ਜੋ ਹਰ ਨਾਮ ਧਿਆਵੈ ਤਿੰਨ ਡਰ ਸਟ ਘਤਿਆ। ਪਾਤਸ਼ਾਹ ਕਹਿੰਦੇ ਨੇ ਜਿਹੜੇ ਲੀਨ ਹੋ ਗਏ ਮਾਲਕ ਦੇ ਚਰਨਾਂ ਵਿੱਚ, ਹੁਣ ਉਹਨਾਂ ਦੇ ਮਨ ਦੇ ਵਿੱਚੋਂ 84 ਲੱਖ ਵਾਲਾ ਜਿਹੜਾ ਡਰ ਸੀ ਨਾ, ਉਹ ਦੂਰ ਹੋ ਗਿਆ, ਭੈ ਖਤਮ ਹੋ ਗਿਆ। ਕਿਉਂ? ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ। ਵੇਖੋ ਪਹਿਲੀ ਪੰਕਤੀ ਮਹਾਰਾਜ ਜੀ ਨੇ ਉਚਾਰਨ ਕੀਤੀ, ਬਿਨ ਆਵੈ ਸਭ ਭਰਮ ਦੇ ਨਿਤ ਜਗ ਤੋਟਾਂ ਸੰਸਾਰ। ਅਤੇ ਆਖਰੀਆਂ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾ, ਤੇਰੀ ਭਟਕਣਾ ਖਤਮ ਹੋ ਜਾਏਗੀ, ਤੇਰਾ ਡਰ ਦੂਰ ਹੋ ਜਾਏਗਾ। ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪਿਆ। ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ

0: ਵਿਚਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਆਖਿਆ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤ ਸਹਾ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵੱਡੀ ਦੇ ਵੱਡਾ ਨਾਂ ਸੱਚ ਨੇ ਆਊ ਵੱਡੀ ਵੱਡੀ ਜਨੇ ਚਲਤਾ ਵੱਡੀ ਵੱਡੀ ਜਾਣਿਆ ਲਾਓ ਵੱਡੀ ਵੱਡੀ ਬੁੱਝ ਸੁਭਾਓ ਵੱਡੀ ਵੱਡੀ

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਰ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਰ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਰ ਸਿਮਤ ਵਿਸਮਾਰ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ।

ਪਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਂਬਲ ਸੂਰ ਪੈ ਵਿੱਚ ਆਵੈ ਜਾਵੈ ਪੂਰ ਸਗ

ਕਿਹਾਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗ ਦੇ ਗੜਮੜ ਪੂਰੇਤਾ ਬਾਜ਼ਾਰੀ ਬਾਜ਼ਾਰ ਮੈਂ ਕੁੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਿਆ ਲਪਤਾ ਲਟਕਿਆਂ ਕੇ ਮੁੰਦੜੇ ਲਟਕਿਆਂ ਕੇ ਹਾਰ ਜਿੱਤਣ ਪਈ ਨਾਨਕਾ ਸੇਤਨ ਵੈਸਾਰ ਗਿਆਨ ਗਰੀ ਢੂੰਡੀ ਕਿਸਨਾ ਕਰੜਾ ਸਾਰ ਕਰਮ ਰੇਤਾਂ ਪਾਈਏ ਹੋ।

ਘੜ ਪੰਡ ਇੱਟਾਂ ਕੀ ਆ ਜਲਦੀ ਕਿਰਪ ਕੌਰ ਜਦ ਰੋਈ ਬੱਕਰੀ ਝੜ ਚ ਪਵਿੰਗਿਆ ਨਾਮ ਜਿਕਰ ਤੇ ਕਾਰਨ ਕੀ ਆ ਸੋਜਾ।

ਆਰ ਕੁੜਿਆਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੈ ਕਰ ਕਰ ਜੰਤ ਉਪਾਇਆ ਹੋਮੈ ਬੁੱਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ।

ਅੰਡਰ ਜੇ ਰਾਜੁਤ ਪੂਜਾ ਖਾਣੀ ਸੇਤ ਜਹਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜਨ ਦੇ ਉਪਾਏ ਕੈ ਸੰਭਾਲੇ ਸਭ ਨਹਾਂ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣੀ ਭਗ ਨਾਨਕ।

ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ, ਜਿਨ ਕੀ ਲਿਖੈ ਪਤ ਪਵੈ, ਚੰਗੇ ਸਹੀ ਕੇ ਪੌੜੀ ਧੁਰ ਕਰਮ ਜਿਨਾ ਕਟੁਦ ਪਾਇਆ, ਤਾਂ ਤਿੰਨੀ ਖਸਮ ਧਿਆਇਆ, ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤਦ ਵੇਖੀ ਜਗਤ ਉਪਾਇਆ, ਇਕਨਾਂ ਨੂੰ ਤੂੰ ਮੇਲ ਲਹਿ ਕਾਪੋ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ, ਸਹਿਜੇ ਹੀ

0: ਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸ਼ਬਦਨ ਗਿਆਨ ਸੁਣ ਬੇਸ਼ਤ ਬ੍ਰਾਹਮਣ ਖੱਤਰੀ ਸ਼ਬਦਨ ਸੂਰ ਸ਼ਬਦਨ ਸੂਦਰ ਸ਼ਬਦ

0: ਝੂਠ ਦਿਲੀ ਪਏ ਕਹੁ ਨਾਨਕ ਸੱਚ ਕਹੀਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ
1: ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੀ ਵੜਿਆਈ ਆਪੇ ਕਰਮ ਕਰਾਏਂਦਾ ਵੱਡ ਹੋ ਵੱਡਾ ਵੱਡ ਮੇਦਰੀ ਸਿਰਾ ਸਿਰ ਧੰਦਾ ਲਾਏਂਦਾ ਨਦਰ ਪੱਠੀ ਜੇਕਰ ਸੁਲਤਾਨ।

ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੈ ਤੈ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋ।

ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੀਂ ਪੌੜੀ। ਸਤਿਗੁਰ ਵੱਡਾ ਘਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਦਿਸ ਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ।

ਸਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕਿ ਚਾਹੀਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ

0: ਬੋਲੋ ਜੀ ਵਾਹਿਗੁਰੂ
1: ਵਾਹਿਗੁਰੂ
0: ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇਧਾ ਵਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਗਾ ਤੇ ਅੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ

ਦੇਖਣ ਕੇਂਦਰਿਤ ਕੀਤਾ। ਤਿੰਨਾਂ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਹਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਹੈ। ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰੱਖ, ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ, ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇਦਾਰ,

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਨੂੰ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਉਪਰੰਤ ਪੰਜਾਂ ਬਾਣੀ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਆਏ ਹੁਕਮਨਾਮਿਨੀ ਕਥਾ ਵਿਚਾਰ, ਸੰਪੂਰਨ ਆਸਾ ਦੀਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਮਹਾਰਾਜ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸਾਦ। ਸਤ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਮਹਾਰਾਜ ਕਿਰਪਾ ਕਰੋ, ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮ ਚੱਲੇ ਸਮਰਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੀ ਭਾਣੀ ਸਰਬੱਤ ਦਾ।

データ

ठीक है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਦੋਵੇਂ ਹੀ ਪਰਿਵਾਰ ਔਰ ਸੁਭਾਗ ਜੋੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹਨ। ਸੋ ਹੁਣ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਹੋਣੀ ਹੈ। ਆਓ, ਸਭ ਤੋਂ ਪਹਿਲਾਂ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਦੇ ਵਿੱਚ ਸੁਭਾਗ ਜੋੜੀ ਔਰ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ। ਬਾਕੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਸੁਭਾਗ ਜੋੜੀ ਔਰ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वह सत्य।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਹੁਣ ਪੱਲੇ ਦੀ ਰਸਮ ਅਦਾ ਹੋਏਗੀ। ਲੜਕੀ ਪਰਿਵਾਰ ਨੂੰ ਬੇਨਤੀ ਹੈ ਕਿ ਕਾਕਾ ਜੀ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ।

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਹੁਣ ਚਾਰ ਲਾਵਾਂ ਦਾ ਜਾਪ ਹੋਏਗਾ ਔਰ ਚਾਰ ਹੀ ਪਰਿਕਰਮਾ ਹੋਣਗੀਆਂ। ਸੋ ਭਾਗ ਜੋੜੀ ਨੂੰ ਬੇਨਤੀ ਹੈ ਕਿ ਜਿਸ ਵਕਤ ਪਹਿਲੀ ਲਾਮ ਦਾ ਜਾਪ ਸਮਾਪਤ ਹੋਵੇ, ਆਪ ਜੀ ਨੇ ਦੋਨਾਂ ਨੇ ਉੱਠਣਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ ਔਰ ਇਸ ਪਾਸੇ ਵੱਲ ਨੂੰ ਪਰਿਕਰਮਾ ਕਰਨੀ ਸ਼ੁਰੂ ਕਰਨੀ ਹੈ। ਪਰਿਕਰਮਾ ਕਰਦੇ ਸਮੇਂ ਕਾਕਾ ਜੀ ਅੱਗੇ ਅੱਗੇ ਹੋਣਗੇ ਔਰ ਬੀਬਾ ਜੀ ਉਹਨਾਂ ਦਾ ਪੱਲਾ ਪਕੜ ਕੇ ਉਹਨਾਂ ਦੇ ਮਗਰ ਮਗਰ ਹੋਣਗੇ। ਆਓ ਲਾਵਾਂ ਦਾ ਜਾਪ ਸਰਵਣ ਕਰੀਏ ਜੀ।

ਸਹਾਇ ਦਸਾਂ ਪਾਤਸ਼ਾਹੀ ਅਧਿਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਗਾਹ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਹਨਾਂ

ਵਾਹਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ

ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਤਿਹਨਾਂ

ਰਵਿੰਦਰ ਬੈਂਸ ਔਰ ਬੀਬੀ ਕਸ਼ਮੀਰ ਬੈਂਸ, ਇਹਨਾਂ ਦੇ ਸਪੁੱਤਰ ਕਾਕਾ ਸੁਖਰਾਜ ਬੈਂਸ ਦੇ ਸ਼ੁਭ ਆਨੰਦ ਕਾਰਜ, ਰਵੈਕਾ ਵੈਲਸ ਦੀ ਬੇਟੀ ਗਰੇਸ ਵੈਲਸ ਦੇ ਨਾਲ ਪਾਤਸ਼ਾਹ ਜੀ, ਸੁਖਰਾਜ ਬੈਂਸ ਔਰ ਗਰੇਸ ਵੈਲਸ ਦੇ ਸ਼ੁਭ ਆਨੰਦ ਕਾਰਜ ਆਪ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਹੋਏ ਹਨ। ਸੁਭਾਗ ਜੋੜੀ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਵਾਂ ਬਖਸ਼ਿਸ਼ ਕਰਨੀ। ਦੋਵਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਰਹਿੰਦੇ ਕਾਰਜ ਰਾਸ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ। ਬੱਚਿਆਂ ਦੇ ਸਿਰ 'ਤੇ ਮੀਰਾਂ ਭਰਿਆ ਹੱਥ ਰੱਖਣਾ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ। ਭੋਗ ਲੱਗਿਆ ਸੀਤ ਪ੍ਰਸਾਦ ਸਾਹ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿ ਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਤਸੰਗ ਜੀਓ, ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਸੰਪੂਰਨ ਹੋਈ ਹੈ। ਦੋਵਾਂ ਹੀ ਪਰਿਵਾਰਾਂ ਨੂੰ ਗੁਰੂ ਘਰ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ। ਪਾਤਸ਼ਾਹ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ, ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਖਸ਼ਿਸ਼ ਕਰਨ, ਔਰ ਸੇਵਕਾਂ ਦੇ ਰਹਿੰਦੇ ਹੋਏ ਕਾਰਜ ਮਹਾਰਾਜ ਦਾ ਆਸ ਕਰਨ। ਸੋ ਗੁਰੂ ਪਿਆਰਿਓ, ਜਿਸ ਗੁਰੂ ਘਰ ਦੇ ਵਿੱਚ ਆਪ ਜੀ ਬੈਠੇ ਹੋ, ਗੁਰੂ ਘਰ ਦੀਆਂ ਬਿਲਡਿੰਗਾਂ ਦੇ ਕਾਰਜ ਚੱਲ ਰਹੇ ਹਨ, ਔਰ ਇਹ ਸਭ ਕਾਰਜ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲਦੇ ਹਨ। ਸੋ ਦਾਸ 5 ਮਿੰਟ ਵਾਹਿਗੁਰੂ ਸਿਮਰਨ ਜਾਪ ਕਰਾਏਗਾ। ਆਪ ਜੀ ਨੇ ਟੋਕਰੀ ਵਿੱਚ ਗੁਰੂ ਘਰ ਦੀਆਂ ਬਿਲਡਿੰਗਾਂ ਵਾਸਤੇ ਜ਼ਰੂਰ ਮਾਇਆ ਭੇਟਾ ਕਰਨੀ, ਔਰ ਪਰਿਵਾਰ ਨੂੰ ਬੇਨਤੀ

करनी है।

ਕਿਸੇ ਕਹਿ ਕੇ ਏਦਾਂ ਹੀ ਨਹੀਂ, ਉਹ ਬਿਲਕੁਲ ਛੋਟਿਆਂ ਵਾਲੇ ਵੱਡੇ ਅੱਗੇ ਇੱਥੇ ਹੁੰਦੇ ਨੇ।

பணியை தினனை என் வியக்கப்படுகிறது.

Vaheguru.

Hadi.

I'll re-read my exam.

0: 대박이네.
1: 아니?
2: ਤੋਵੇ ਕੀ ਜਾ ਜੇ ਆਹ ਇਥੋਂ ਲੱਗ ਗਿਆ ਨਾ ਇੱਕ ਉਥੋਂ ਵੀ ਲੱਗਦਾ ਦੋ ਹੋ ਗਏ ਇੱਕ ਤੀਜਾ ਵੀ ਲੱਗਦਾ ਤਿੰਨ ਲੱਗਦਾ ਕੱਲ ਪਾਸੋਂ

0: Hein? ਚਲ ਜਿਹੜਾ ਚੱਲਦਾ ਇੱਕੋ ਹੀ ਚਲਾ ਦਿਓ, ਇੱਧਰ ਇੱਕ ਚੱਲਦਾ, ਇੱਧਰ ਇੱਕ ਚੱਲਦਾ, ਉਹਨਾਂ ਆ ਦੂਜੇ 'ਤੇ ਮਾਰ ਕੇ ਦੇਖਦਾ ਜਿਹੜਾ ਥੱਲੇ ਪਿਆ ਆਹ, ਔਰ ਨਹੀਂ ਨਹੀਂ ਆਹ ਇੱਥੇ ਮਾਰਤਾ ਉਂਗਲੀ ਜਿਹੜਾ ਆਹ ਥੱਲੇ ਲੱਗਿਆ ਹੋਇਆ, ਹਾਂ ਇਹ ਚੱਲ ਚੱਲ ਇੱਕ ਚੱਲਦਾ, ਹਾਂਜੀ ਭਾਅ ਜੀ ਪਰ ਇੱਦਾਂ ਕਰੋ ਨਾ, ਪਹਿਲਾਂ ਉਹਨੇ ਦੋ ਲਾਏ ਸੀਗੇ ਪਰਸੋਂ, ਫਿਰ ਉਹ ਇੱਕ 'ਚ ਆਵਾਜ਼ ਨਹੀਂ ਆਉਂਦੀ ਸੀ, ਉਹ ਚੱਕਣਾ ਪਿਆ ਅਤੇ ਮੈਨੂੰ ਤਾਂ ਕਰਕੇ ਉੱਠਣਾ ਪਿਆ, ਕਿਉਂਕਿ ਜਦੋਂ ਤੁਸੀਂ ਇਹ ਤੋਂ ਬਿਨਾਂ ਬੋਲਦੇ ਆ ਨਾ, ਤੁਹਾਡੀ ਆਵਾਜ਼ ਇੰਟਰਨੈਟ ਦੇ ਬਾਹਰ ਦੁਨੀਆ 'ਚ ਨਹੀਂ ਸੁਣਦੀ, ਇਸ ਕਰਕੇ ਜ਼ਰੂਰੀ ਆ ਜਿਹਨੇ ਬੋਲਣਾ, ਅਤੇ ਮੈਂ ਇਹ ਚਾਹੁੰਦਾ ਵੀ ਜਿਹਨੇ ਕਿਸੇ ਨੇ ਬੋਲਣਾ ਉਹ ਮਾਈਕ ਦੇ ਨੇੜੇ ਬਹਿ ਜਾਓ, ਜਿਹਨੇ ਨਹੀਂ ਬੋਲਣਾ ਉਹ ਪਰਾਂ ਬਹਿ ਜਾਓ, ਇੱਦਾਂ ਕਰ ਲਓ, ਤੁਹਾਡੀ ਮਰਜ਼ੀ ਆ, ਮਰਜ਼ੀ ਤੁਸੀਂ ਹੁਣ ਉਹ ਇਸੇ ਕਰਕੇ ਹੌਲਾ ਲਾਇਆ ਵੀ ਤੁਸੀਂ ਚੱਕ ਕੇ ਪਰਾਂ ਕਰ ਸਕੋ, ਮਤਲਬ ਭਾਰਾ ਨਹੀਂ ਹੈਗਾ, ਨਹੀਂ ਪਰ ਉਹ ਤਾਰ ਕਨੈਕਸ਼ਨ ਇੱਕ 'ਚ ਆਉਂਦਾ ਨਾ, ਰੌਲਾ ਤਾਂ ਇਹ ਪਿੱਛੋਂ ਕਨੈਕਸ਼ਨ ਨਹੀਂ ਆ ਰਿਹਾ, ਕਨੈਕਸ਼ਨ ਆ ਇੱਕ ਨੂੰ ਮਿਲ ਰਿਹਾ, ਨਹੀਂ ਨਹੀਂ ਬੈਠਣ ਤੱਕ ਜਿੰਨਿਆਂ ਦਾ ਜੀ ਕਰਦਾ ਸਾਰੇ ਬੋਲਣ, ਪਰ ਕਹਿਣ ਭਾਵੇਂ ਅੱਜ ਜਦੋਂ ਕਨੈਕਸ਼ਨ ਵੱਧ ਗਏ, ਜਦੋਂ ਅਗਲੇ ਹਫ਼ਤੇ ਗੱਲ ਕਰਾਂਗੇ, ਜਦੋਂ ਕਨੈਕਸ਼ਨ ਵੱਧ ਗਏ ਦੋ ਤਿੰਨ ਲਾ ਦਿਓ, ਨਹੀਂ ਅਸੀਂ ਨਹੀਂ ਅਸੀਂ ਚਾਹੁੰਦੇ ਨਹੀਂ, ਅਸੀਂ ਚਾਹੁੰਦੇ ਨਹੀਂ ਜਾਈਏ,
1: ਮੇਰਾ ਕਹਿਣਾ ਜੀ ਉੱਧਰ ਵੀ ਕੋਈ ਅੱਜ ਤੇਰੀ ਡਿਊਟੀ ਲੱਗੀ,
2: ਇਹਨਾਂ ਨੇ ਰੌਲ ਲਾਉਣੀ ਹੈ ਜੀ 6 ਵਜੇ। ਮੈਨੂੰ ਥੋੜ੍ਹਾ ਜਿਹਾ ਹਰ ਵੇਲੇ ਚੱਪ ਮਾਰ ਕੇ ਬੈਠਣਾ ਔਖਾ ਹੋ ਜਾਂਦਾ।

0: ਹੇ ਨਮਹ ਆਸ਼ਪਦੀ ਸਿਮਰੋ ਸਿਮਰ ਸਿਮ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਾਸ ਬਸੰਬਰ ਏਕੈ ਨਾਮ ਜਪ ਅਗੰਤ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਕਸ਼ਰ ਕੀਨੇ ਰਾਮ ਨਾਮ ਏਕਾਕਸ਼ਰ
1: ਕਿਨਕਾ ਏਕ ਜੇ ਜੀ ਪਸਾਵੈ ਤਾਕੀ ਮਹਿਮਾ ਗਣੀ ਨ ਆਵੈ
0: ਤਾਂਕੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਹੇ ਉਧਾਰੋ
1: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਧਰ ਕੈ ਮਾਨੀ
0: ਪ੍ਰਭ ਕੈ ਸਿਮਰਨ

0: ਪ੍ਰਭ ਕਾ ਸਿਮਰਨ ਕ੍ਰਿਸ਼ਨਾ ਬੁਝੈ ਪ੍ਰਭ ਕਾ ਸਿਮਰਨ ਸਭ ਕੁਛ ਸੁਝੈ
1: ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ
0: ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ
1: ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕਾ ਸਿਮਰੈ ਸੇ ਧਨਵੰਤੇ ਪ੍ਰਭ ਕਾ ਸਿਮਰੈ ਸੇ ਪਤਵੰਤੇ
1: ਪ੍ਰਭ ਕਾ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕਾ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕਾ ਸਿਮਰੈ ਸੇ ਬੇ ਮੁਤਾਜੇ ਪ੍ਰਭ ਕਾ ਸਿਮਰੈ ਸੇ ਸਰਵ ਕੇ ਰਾਜੇ
1: ਪ੍ਰਭ ਕਾ ਸਿਮਰੇ ਸੇ ਸੁਖਵਾਸੀ ਪ੍ਰਭ ਕਾ ਸਿਮਰੇ ਸਦਾ ਅਬਿਨਾਸੀ
0: ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ
1: ਪ੍ਰਭ ਕਾ ਸਿਮਰੇ ਸੇ ਪਰਉਪਕਾਰੀ ਪ੍ਰਭ ਕਾ ਸਿਮਰੇ ਤਿਨ ਸਦ ਬਲਿਹਾਰੀ
0: ਪ੍ਰਭ ਕਾ ਸਿਮਰੈ ਸੇ ਮੁਖ ਸਹਾਰੇ ਪ੍ਰਭ ਕਾ ਸਿਮਰੈ ਤਿਨ ਸੂਖ ਬਿਹਾਵੈ
1: ਪ੍ਰਭ ਕਾ ਸਿਮਰੇ ਤਿਨ ਆਤਮ ਜੀਤਾ ਪ੍ਰਭ ਕਾ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕਾ ਸਿਮਰੈ ਤਿਨ ਅਨੰਤ ਘਨੇਰੇ ਪ੍ਰਭ ਕਾ ਸਿਮਰੈ ਬਸੈ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਭੂ ਨਾ ਝੂਰੇ
1: ਪ੍ਰਭ ਕਾ ਸਿਮਰਨ ਹਰ ਗੁਣਵਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ
0: ਪ੍ਰਭ ਕਾ ਸਿਮਰਨ ਨੇਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ
1: ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੈ ਸੇਜਨ ਜਿਨ ਕਉ ਪਮਾਇਆ ਨਾਨਕ ਤਿਨ ਜਨ ਸਰਨੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦੋ ਪਾਏ
0: ਹਰ ਸਿਮਰਨ ਭਏ ਸਤ ਜਤੀ ਦਾਤੇ ਹਰ ਸਿਮਰਨ ਨੀ ਚੌਂ ਖੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕਿਉ ਸਗਲ ਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ
1: ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ।

0: ਅਸ਼ਟਪਦੀ
1: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹ ਨਾਮ ਤੇਰਾ ਸੰਗ ਸਹਾਈ
0: ਜਮ ਮਹਾ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚਲੈ
1: ਜੈ ਮੁਸ਼ਕਲ ਹੋਵੇ ਅਥ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਨਿੱਕ ਪੁੰਨ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਸੁਖੀਆ
1: ਲਾਖ ਕਰੋੜੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰ
0: ਨਿੱਕ ਮਾਇਆ ਰੰਗ ਤਿੱਖ ਨਾ ਬਜਾਵੈ ਹਰ ਕਾ ਨਾਮ ਜਪ ਤਗਾਵੈ
1: ਜਿਹ ਮਾਰਗ ਇਹੋ ਜਾਤ ਅਕੇਲਾ ਤਾਂ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ
0: ਨਿੱਕ ਬਿਗਨ ਜੈ ਆਏ ਸੰਘਾਰੈ ਹਰ ਕਾ ਨਾਮ ਤਤ

0: ਅਸਤ ਪੀਸਰ ਥੀਵੈ
1: ਅਗਨ ਮਾਹੇ ਹੋਮਤ ਪ੍ਰਾਨ ਕਨਕ ਆਸ਼ਵ ਹੈ ਵਰਭੂਮ ਦਾਨ
0: ਨਿਓਲੀ ਕਰਨ ਕਰੈ ਪਉ ਆਸਨ ਜੈਨ ਮਾਰ ਸੰਯਮਤ ਸਾਧਨ
1: ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਕੀ ਹਉਮੈ ਮੈਲ ਨ ਜਾਵੈ
0: ਹਰਿ ਕੇ ਨਾਮ ਸਮਛਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ

0: ਸੁਧ ਕਾ ਹੋਏ ਕਾਚੀ ਪੀਤ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਸਤ ਬਹੁ ਮੂਚ,
0: ਬਹੁ ਸਿਆਣਪ ਜਾਪੋ ਪਉ ਵਿਆਪੈ, ਅਨੇਕ ਯਤਨ ਕਰ ਤਿਸ਼ਨ ਨ ਤ੍ਰਾਪੈ,
1: ਭੇਸ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿੱਜੈ,
0: ਊਟ ਨਾਹੀ ਊਬ ਪਿਆਲ, ਮੋਹ ਵਿਆਪੈ ਮਾਇਆ ਜਾਲ,
1: ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ,
0: ਹਰ ਕਾ ਨਾਮ ਜਪ ਤਪ ਜਾਏ, ਨਾਨਕ ਬੋਲੈ ਸਹਿ ਸਵਾਏ,
1: ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ,
0: ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਵਿਦੈ ਸਦਗਾਵੈ,
1: ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹਉਮੈ ਸ਼ੋਰੈ,
0: ਜੇ ਕੋ ਜਨਮ ਮਨ ਤੇ ਡਰੈ, ਸਾ ਜਿਨਾ ਕੀ ਸਰਨੀ ਪਰੈ,
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ,
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ

0: ਦਾਨ ਸਗਲ ਕਟਾਕੋ ਦੇਵੋ ਦਾਨ
1: ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ
0: ਕਰਮ ਧਰਮ ਸ਼ੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ।

0: ਕਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
1: ਜਿੰਤੂ ਸਾਹ ਸਵਾਰ ਸੰਘਾਰਿਆ ਕਰ ਅਗਨ ਮੈਂ ਜਿਨੇ ਉਭਾਰਿਆ
0: ਬਾਰ ਵਿਵਸਥਾ ਤੁਝੇ ਪਿਆਰਾ ਦੂਧ ਭਰ ਜੋਵਨ ਭੋਜਨ ਸੁਖ ਸੂਦ
1: ਬਿਰਧ ਪਿਆ ਉੱਪਰ ਸਾਖ ਸੈਨ ਮੁਖ ਪਿਆਉ ਬੈਠ ਤੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ
1: ਜੇ ਪ੍ਰਸਾਦ ਤਰ ਉੱਪਰ ਸੁਖ ਬਸੈ ਸੁਤ ਭਰਾਤ ਨੀਚ ਬੰਤਾ ਸੰਘ ਹਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ
1: ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਤ ਵਿਆਪੇ ਨਾਨਕ ਕਾਢਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਣ ਹਾਰ

0: ਕਰਕੇ ਮਾਨ ਤਿਸੈ ਪਸਾਰਾ ਮੁਗਧ ਜਾਨ
1: ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਾਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ
1: ਜੋ ਛੱਡਣਾ ਸੋ ਆਸਰ ਕਰ ਮਾਨ ਜੋ ਹੋਵਨ ਸੋ ਦੂਰ ਪੁਰਾਨ
0: ਜੋ ਜੈ ਤਿਸਕਾ ਸਨ ਕਰੈ ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਰੇ ਪੋ ਤਾਰੈ ਧੋਏ ਗੜ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ

0: ਇਹੋ ਹੋਰ ਨਿਭਾਵੈ
1: ਕਹਾਂ ਬੁਝਾਰ ਤੇ ਬੂਝੈ ਡੋਰਾ ਨਿਸਕਈਐ ਤੋ ਸਮਝੈ ਭੋਰਾ
0: ਕਹਾਂ ਬਿਸ਼ਨ ਪਦ ਗਾਵੈ ਗੰਗ ਯਤਨ ਕਰੈ ਤੋ ਪੀਸਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਆ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸਿਓ ਪ੍ਰੀਤ
0: ਬਲੂਐ ਕੇ ਗ੍ਰਹਿ ਪੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰ ਮਾਨੇ ਮਨ

0: ਬਿਰਕੀ ਛਾਇਆ ਸਿਉ ਰੰਗ ਲਾਪੈ, ਉਹ ਬਿਨਸੈ ਉਹ ਮਨ ਪਛਤਾਵੈ।
1: ਜੋ ਦੀਸੈ ਸੋ ਚਾਲਨ ਹਾਰ, ਲਾਪਟ ਰਹਿਓ ਤਹ ਅੰਧ ਅੰਧਾਰ।
0: ਬਟਾਊ ਸਿਉ ਜੋ ਲਾਵੈ ਨੇ, ਤਕ ਉਹ ਹਾਸ ਨਾ ਆਵੈ ਕੇ।
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਤਨਕ ਤੰਪ ਸੁਭਾਇਆ, ਮਿਥਿਆ ਹੁਮੈ ਮਮਤਾ ਮਾਇਆ।
1: ਮਿਥਿਆ ਰਾਜ ਚੋਵਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਸ ਹਸਤੀ ਅਸ ਪਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਥਿਰ ਭਾਈ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਵਨ ਪਰ ਨਿੰਦਾ ਸੁਨੇ, ਮਿਥਿਆ ਹਸਤ ਪਰ ਦਰਬ ਕੋ ਹਿਰੈ।
0: ਮਿਥਿਆ ਨੇਤਰ ਪੇਸ਼ ਪਰ

0: ਆਵਤ ਤਾਕੈ ਦੁਰਗੰਧ,
1: ਬਿਨ ਸਿਮਰਨ ਦਿਨ ਰਹਿਣ ਕਿਰਥਾ ਭਿਆਏ, ਮੇਘ ਬਿਨਾ ਜੋ ਖੇਤੀ ਜਾਏ।
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ।
1: ਧਨ ਧਨ ਤੇ ਜਨ ਜੇ ਕਰ ਵਸਿਓ ਹਰ ਨਾਉ, ਨਾਨਕ ਤਕ ਹੈ ਬਲ ਬਲ ਜਾਓ।
0: ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ।
1: ਜਾਨਣ ਹਰ ਪ੍ਰਭੂ ਪ੍ਰਵੀਨ, ਬਾਹਰ ਪੇਖ ਨ ਕਾਹੂ ਪੀਨ।
0: ਅਵਰ ਉਪਦੇਸ਼ ਹੈ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ।
1: ਜਿਸ ਕੈ ਅੰਤਰ ਪਸੈ

0: ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ
1: ਭਾਵ ਸਿਆਣਕ ਸਗਲ ਤੇ ਰਹਿਤ ਸਭ ਕੁਛ ਜਾਣੈ ਆਤਮ ਕੀ ਰਹਿਤ
0: ਜਿਸ ਭਾਵੇ ਤਿਸ ਲੈ ਲੜ ਲਾਏ ਥਾਂ।